ਵਿਸਰੇ ਮਰ ਜਾਉ। ਆਖਣ ਔਖਾ ਸਾਚਾ ਨਾਉ, ਸਾਚੀ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀਆ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਲਹਿਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧੰਡਉ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਮਰ ਅੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੀ ਚੋਰੀ ਵਡਾਣਾ

ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ।

ਕਰਨ ਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾ ਪਹਿਜ ਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰ ਭਗਵੰਤਾ।

तू निश्चल करता सोई, तुदे आपे भावे सोई, वरत जी तू आपे करहें सोई।

ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਉਂਤ ਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵੇ ਆਉ ਤਿਨ ਸੁਖ ਪਾਇਆ।

ਪੰਜ ਵਾਂਗ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਖ ਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖਹੁ ਸਰਮਾ ਜਪ ਤਪ ਸੰਜਮ ਧਰਮ ਨਖ ਮਾਇਆ।

ਸ਼ਾਹੀ ਦਸਵੀਂ ਚੌਪਾਈ ਪੁਨਰਥ ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਉਬਾਰੇ ਕਬਿ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹੱਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਦਿ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਮਾਰੀਐ ਹੈ ਆਪ ਹਾਦ ਮੁਝੈ ਅਬਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆ ਓ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰਿਹੋ ਰੱਛਾ ਰਾਖ ਲੇਹੋ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ

ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ। ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਪਟ ਪਟ ਕੀ ਜਨ ਆਏ ਜਬਦ ਕਰ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰ ਕਰ ਤੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ।

ਭੇਦ ਭੇਦ ਅਰਗਾਲ ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਮ ਨ ਪਾਵਦ ਬੇਦਾ ਤਾ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣ ਤੈ ਮਹਾਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪਣੀ ਆਪਣੀ ਬੁੱਧ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪਸ ਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕਿਨੀ ਉਤ ਭੁਜ ਖਾਨ ਬਹਰ ਰਤ ਦੀਨੀ ਕਹੁ ਪੂਲ ਰਾਜਾ ਹੋ ਬੈਠਾ ਕਹੁ ਸਿਮਟ ਭਜ ਸੰਕਰ ਕਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਭਵੁ ਆਦਿ ਜੁਗਾਦ ਸਰੂਪ ਸਜਿਅਮ ਭਵੁ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ।

ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਠ ਛਾਛਿ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਚਾਹੋ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਠ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾੜੀ ਅਪਵਾਦ ਦੈ ਲਿਹੋ ਬਾੜੀ ਸਰਬ ਠੌਰ ਮੋਹ ਸੁਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਤ ਗ੍ਰੰਥ ਕਰਾਂ ਪੂਰਨ ਸੁਭਰਾਤਾਂ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੁਜ ਜਾ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ।

ਚਾਉ ਪਾਈ। ਮੈਂ ਨਾ ਗਣੇਸ਼ਾ ਹੈ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੁਨ ਤਿਹਉ ਕਾਨ ਸੁਨ ਪਹਿਚਾਨ ਤਿਨ ਸੋ ਲਿਵ ਲਾਗੀ ਮੋਰੀ ਪਾਗ ਇਨ ਸੋ।

ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰੱਖ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਪਨਮ ਜਨ ਬਾਜ ਆਪ ਕਰੋ ਹਮਰੇ ਸਭ ਕਾਜ

ਵਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਹਿਗੇ ਭਗਵੰਤ ਦੋਹਰਾ।

ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਾਲੋ ਸਭ ਕੋਈ ਭਾਕਤ ਨੇਤੋ ਸੁਰਗ ਬਾਸ ਰਗਬਰ ਕਰਾਉ ਸਗਰੀ ਪੁਰੀ ਸਮੇਤੋ ਚਾਉ ਪਈ।

ਦੇ ਆਨੰਦ ਪਾਇਆ ਮੇਰੀ ਮਾਹੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਆਧਾਰੋ ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨੋ ਕੀਤਾ ਗੁਰੂ ਵਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਥਾਰੀਆ ਪੰਚ ਦੋਤ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚਾਇ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰੱਖ ਔਰ ਧਾਰੋ। ਤਮ ਸੰਸਾਰ ਚਰਨ ਲਗਤ ਰਿਆਏ, ਤਮ ਸੰਸਾਰ ਚਰਨ ਲਗਤ ਰਿਆਏ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ, ਕੀਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ। ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ। ਤਾਂ ਜੀਵਾ ਤਨ ਮਨ ਥੀ ਵੈ ਹਰਿਆ।

ਮ੍ਰਥ ਜਿੱਥੇ ਕੋਈ ਨਾਹ ਉੱਥੇ ਤੇਰੀ ਰੱਖ ਅਗਨੀ ਉਧਰ ਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ ਪਾਉਜਲ ਬਿਖਮ ਸੁਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹਿ ਬਿਰਥਾ ਕੋਇ ਨ ਜਾਏ ਜੇ ਆਵੈ ਤੇ ਦਿਆ ਸਰੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਬਾ ਜਪ ਗੁਰ ਨਾਵੋ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਵ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਬਦਾ ਪੜ੍ਹਿਆ ਸੁਣਿਆ ਲਿਖ ਕੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਅਵਸਰ ਨੂੰ ਕਰੀਏ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਦਾ ਰਸ ਪਹਿਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ, ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ। ਜੋ ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਮਨੌਤ ਮੰਗਲ ਉਚਾਰਨ ਕਰ ਰਹੇ ਨੇ ਜਸ ਰੂਪ। ਸਾਰੇ ਸਤਿਗੁਰਾਂ ਦਾ ਇੱਕ ਇੱਕ ਦੋਹਰਾ ਸਵਈਆ ਜਾਂ ਕਵਿਤ ਆਪ ਜੀ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੱਕ ਆਪਾਂ ਕਥਾ ਸਰਵਣ ਕੀਤੀ ਹੈ। ਗੁਰੂ ਅਮਰਦਾਸ ਜੀ ਦੇ ਮੰਗਲ ਜਸ ਚੱਲ ਰਹੇ ਨੇ। ਕਵੀ ਜੀ ਨੇ ਕਿੰਨੀ ਸ਼ਰਧਾ ਭਾਵਨਾ ਨਾਲ, ਹਰੇਕ ਕਵਿਤਾ ਦਾ ਕਮਾਲ ਆ ਵੀ ਇੱਕ ਕਮਲ ਦੇ ਫੁੱਲ ਨਾਲ ਹੀ ਸਾਰੇ ਸਤਿਗੁਰਾਂ ਦੇ ਚਰਨ ਟੁਕਾਈ ਜਾ ਰਹੇ ਨੇ ਸ਼ੋਭਾ। ਕਮਲ ਦੇ ਵਿੱਚ ਕਿੰਨੇ ਗੁਣ ਨੇ ਉਹਨਾਂ ਦਾ ਵੀ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗਦਾ ਜਾ ਰਿਹਾ। ਜਿਹੜੀਆਂ ਸੰਗਤਾਂ ਹਰ ਰੋਜ਼ ਕਥਾ ਸੁਣਦੇ ਹੋ, ਅਤੇ ਫਿਰ ਕਮਲ ਦੇ ਗੁਣਾਂ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਗੁਣ ਨੇ ਉਹ ਟੁਕਾ ਕੇ ਅਤੇ ਵਾਧਾ ਕੀ ਹੈ ਇਹ ਕਵੀ ਜੀ ਦੱਸਦੇ ਆ ਰਹੇ ਨੇ। ਇਹ ਕਵਿਤਾ ਦਾ ਕਮਾਲ ਹੈ। ਆਮ ਕਵੀ ਇੱਕ ਅੱਧਾ ਕਵਿਤ ਸਵਈਆ ਰਚ ਕੇ ਅਤੇ ਬਸ ਹੋ ਜਾਂਦੀ ਹੈ, ਪਰ ਭਾਈ ਸੰਤੋਖ ਸਿੰਘ ਸਾਹਿਬ ਜੀ ਵੱਖੋ ਵੱਖਰੇ ਤਰੀਕੇ ਨਾਲ ਕਮਲ ਦੇ ਫੁੱਲ ਮਹਾਰਾਜ ਦੇ ਚਰਨਾਂ 'ਚ ਕਿਤੇ ਵਾਧਾ ਕਿਤੇ ਕੋਈ ਕਾਰਨ ਦਰਸਾ ਰਹੇ ਨੇ। ਅੱਗੇ ਅੱਜ ਸੂਰਜ ਨਾਲ ਹੁਣ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਕਵਿਤ ਰਚ ਕੇ ਜਸ ਕਰ ਰਹੇ ਨੇ। ਸੂਰਜ ਨਾਲ ਟੁਕਾ ਕੇ ਦ੍ਰਿਸ਼ਟਾਂਤ ਗੁਣ, ਸੂਰਜ ਵਿੱਚ ਕਿਹੜੇ ਗੁਣ ਨੇ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਗੁਣ ਨੇ ਉਹ, ਪਰ ਵਾਧਾ ਕੀ ਹੈ ਇਹ ਦੱਸਣਗੇ ਮਹਾਰਾਜ ਸੂਰਜਾਂ ਦੇ ਸੂਰਜ ਨੇ। ਜਿਵੇਂ ਸੁੰਦਰ ਜਸ ਕਵੀ ਜੀ ਕਰ ਰਹੇ ਨੇ ਸਰਵਣ ਕਰਨਾ ਕਰੀਏ ਜੀ।
1: ਕਬਿਤ ਰਜਨੀ ਅਵਿਦਿਆ ਸਰ ਭ੍ਰਮ ਸੋ ਤਿਮਰ ਹਰ।
0: ਰਜਨੀ ਵਿਦਿਆ ਸਰ, ਰਜਨੀ ਹੁੰਦੀ ਰਾਤ, ਰਾਤ ਸੂਰਜ ਦੇ ਚੜ੍ਹਨ ਨਾਲ ਇੱਕ ਤੇ ਰਾਤ ਦਾ ਨਾਸ ਹੋ ਜਾਂਦਾ, ਖਤਮ ਹੋ ਜਾਂਦੀ ਹੈ। ਸੋ ਹਨੇਰਾ ਉੱਡ ਪੁੱਡ ਜਾਂਦਾ ਹੈ ਅਤੇ ਇੱਧਰ ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ 'ਤੇ ਸੁਭਾਏ ਮਾਨ ਹੋ ਕੇ ਜਿਵੇਂ ਗਿਆਨ ਦਾ ਸੂਰਜ ਚੜ੍ਹਿਆ, ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਗਿਆਨ ਦੇ ਵਿੱਚ ਸਤਿਗੁਰੂ ਨੂੰ ਸੂਰਜ ਦੀ ਤਸ਼ਬੀਹ ਦਿੱਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵੀ, ਅਤੇ ਆਪ ਜੀ ਵੀ ਦੇ ਰਹੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਆਪਾਂ ਸਾਰਿਆਂ ਨੂੰ ਪਤਾ ਹੈ, ਆਮ ਹੀ ਤੁਕਾਂ ਚੇਤੇ ਹੋਣਗੀਆਂ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਹੁਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੁਰਿਆਈ ਅਤੇ ਸੁਭਾਏ ਮਾਨ ਹੋ ਕੇ ਗਿਆਨ ਦਾ ਸੂਰਜ ਕੈਸਾ ਚੜ੍ਹਿਆ। ਅਵਿਦਿਆ ਦੀ ਅਗਿਆਨਤਾ ਦੀ ਰਾਤ ਇੱਕ ਤਾਂ ਗੁਰਸਿੱਖਾਂ ਦੇ ਅੰਦਰੋਂ ਅਵਿਦਿਆ ਸਰ ਭ੍ਰਮ ਸੋ ਤਿਮਰ ਹਰ, ਭਰਮ ਦੇ ਸਮੇਤ ਅਗਿਆਨ ਦਾ ਹਨੇਰਾ ਜਿਹੜਾ ਉਹ ਹਰਨਾਸ਼ ਕਰ ਦਿੰਦੇ ਨੇ, ਗਿਆਨ ਦਾ ਮਹਾਰਾਜ ਪ੍ਰਕਾਸ਼ ਕਰਦੇ ਹਨ ਅਤੇ ਅਗਿਆਨ ਦੀ ਵਿੱਦਿਆ ਦੀ ਗਿਆਨਤਾ ਦੀ ਰਾਤ ਜਿਹੜੀ ਚੱਕ ਦਿੰਦੇ ਹਨ।
1: ਕੋ ਕਿਸੇ ਕਿੰਕਰ ਬਰ ਕੀਨੇ ਬ੍ਰਹੁ ਚੀਨ ਹੈ
0: ਤੇ ਕੋ ਕਿਸੇ ਕਿੰਕਰ ਬਰ ਕੋਕ ਹੁੰਦੇ ਚੱਕਵਾ ਚੱਕ ਵੀ ਇਹ ਦੋ ਜਾਨਵਰ ਨੇ ਨਰ ਤੇ ਮਾਦਾ ਕੱਲ ਵੀ ਬੇਨਤੀ ਕੀਤੀ ਸੀ ਸੋ ਇਹ ਸੂਰਜ ਦੇ ਚੜ੍ਹਨ ਨਾਲ ਇਹਨਾਂ ਦਾ ਮਿਲਾਪ ਹੁੰਦਾ ਵਿਛੋੜਾ ਦੂਰ ਹੁੰਦਾ ਹੈ ਸਾਰੀ ਰਾਤ ਭਾਵੇਂ ਇੱਕ ਨਦੀ ਦੇ ਕਿਨਾਰੇ 'ਤੇ ਕੋਧਰ ਹੋਵੇ ਕੋਧਰ ਇਕੱਠੇ ਨਹੀਂ ਹੁੰਦੇ ਸੋ ਇੱਕ ਦੂਜੇ ਦੇ ਮਿਲਾਪ ਵਾਸਤੇ ਖਿੱਚ ਬਣੀ ਰਹਿੰਦੀ ਹੈ ਤੜਫਦੇ ਰਹਿੰਦੇ ਨੇ ਪਰ ਇਕੱਠੇ ਨਹੀਂ ਹੁੰਦੇ ਸੂਰਜ ਦੇ ਚੜ੍ਹਨ ਨਾਲ ਹੀ ਇਹਨਾਂ ਦਾ ਮਿਲਾਪ ਹੋ ਜਾਂਦਾ ਪੰਛੀਆਂ ਦਾ ਕੋ ਕਿਸੇ ਕਿੰਕਰ ਬਰ ਕੀਨੇ ਬ੍ਰਿਹੋ ਛੀਨ ਹੈ ਕਵੀ ਜੀ ਲਿਖ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਸੂਰਜ ਚੜ੍ਹ ਕੇ ਗੁਰਤਾ ਗੱਦੀ 'ਤੇ ਸੁਭਾਏਮਾਨ ਹੋ ਕੇ ਜਿਹੜੇ ਕਿੰਕਰ ਹੁੰਦੇ ਸੇਵਕ ਜਿਹਨਾਂ ਚਰਨ ਸੇਵੇ ਨਾ ਗੁਰਸਿੱਖਾਂ ਨੇ ਉਹ ਕੋਖ ਚੱਕਵਿਆਂ ਵਰਗੇ ਸੇਵਕ ਸਿੱਖਾਂ ਦੇ ਬਰ ਕੀਨੇ ਬ੍ਰਿਹੋ ਛੀਨ ਹੈ ਜਨਮਾਂ ਜਨਮਾਂ ਦਾ ਪਿਆ ਹੋਇਆ ਵਿਛੋੜਾ ਆਪਣੇ ਨਿੱਜਾ ਆਨੰਦ ਨਾਲੋਂ ਸਵਾਇਆ ਸਰੂਪ ਨਾਲੋਂ ਉਹ ਬਿਰਹੋ ਮਹਾਰਾਜ ਵਿਛੋੜਾ ਜਿਹੜਾ ਛੀਨ ਨਾਸ਼ ਕਰ ਦਿੰਦੇ ਨੇ ਚੱਕ ਦਿੰਦੇ ਹਨ ਗਿਆਨ ਦਾ ਪ੍ਰਗਾਸ਼ ਕਰਕੇ
1: ਮਾਲ ਉਡੇ ਕਲ ਮਾਲ ਕੰਦਲ ਦੁਰਾਏ ਦਲ
0: ਸੋ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਨਾਮ ਤੇ ਸੁਮਤ ਪਾਏ ਨਾਮ ਤੇ ਆਏ ਬਹੁੜ ਨਾ ਹੋਈ ਹੈ ਜਵਲਾ ਜੀਓ ਐਸੀ ਬਖਸ਼ਿਸ਼ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਮਾਲ ਉੱਡ ਕਲਮਲ ਕੰਦਲ ਦੁਰਾਏ ਦਲ ਫਿਰ ਸੂਰਜ ਦੇ ਚੜ੍ਹਨ ਨਾਲ ਜਿੱਥੇ ਰਾਤ ਖਤਮ ਹੁੰਦੀ ਉੱਥੇ ਤਾਰੇ ਜਿਹੜੇ ਨੇ ਟਿਮ ਟਿਮਾਉਂਦੇ ਨੇ ਰਾਤ ਨੂੰ ਉਹ ਵੀ ਅਲੋਪ ਹੋ ਜਾਂਦੇ ਨੇ ਛਪ ਜਾਂਦੇ ਨੇ ਸੂਰਜ ਦਾ ਤੇਜ ਹੀ ਪ੍ਰਕਾਸ਼ ਇੰਨਾ ਵੀ ਉਹ ਨਿੱਕਾ ਨਿੱਕਾ ਪ੍ਰਕਾਸ਼ ਹੁੰਦਾ ਹੈ ਅਤੇ ਉਹਨਾਂ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ ਉਹ ਦਿਸਣੋਂ ਹੀ ਬੰਦ ਹੋ ਜਾਂਦੇ ਨੇ ਪ੍ਰਕਾਸ਼ 'ਤੇ ਤਾਂ ਫਿਰ ਵੀ ਹੁੰਦੇ ਨੇ ਬੰਦ ਨਹੀਂ ਹੁੰਦੇ ਦਿਸਣੋਂ ਬੰਦ ਹੋ ਜਾਂਦੇ ਨੇ ਇੰਨਾ ਪ੍ਰਕਾਸ਼ ਹੁੰਦਾ ਸੂਰਜ ਦਾ ਦਿਨ ਚੜ੍ਹਦਾ ਜਦੋਂ ਮਾਲ ਉੱਡ ਕਲਮਲ ਕੰਦਲ ਦੁਰਾਏ ਦਲ ਮਾਲ ਉੱਡ ਜਿਹੜੀ ਕਲਮਲ ਸੰਸਕ੍ਰਿਤ ਦਾ ਸ਼ਬਦ ਹੈ ਭਾਵ ਪਾਪ ਗੁਨਾਹ ਜਿੰਨੇ ਮਾੜੇ ਗੁਨਾਹ ਪਾਪ ਨੇ ਉਹਨਾਂ ਦੀ ਤਾਰਿਆਂ ਰੂਪੀ ਪਾਪਾਂ ਰੂਪੀ ਤਾਰਿਆਂ ਦੀ ਮਾਲ ਜਿਹੜੀਆਂ ਪੰਗਤੀਆਂ ਨੇ ਨਾ ਲਾਈਨਾਂ ਸੋਹਣੀਆਂ ਬਣੀਆਂ ਹੁੰਦੀਆਂ ਰਾਤ ਨੂੰ ਆਕਾਸ਼ ਵਿੱਚ ਕੰਦਲ ਦੁਰਾਏ ਦਲ ਉਹਨਾਂ ਨੂੰ ਕੰਦਲ ਮੋਢਾਂ ਹੀ ਦਲ ਨਾਸ਼ ਕਰਕੇ ਦੁਰਾਏ ਦਲ ਉਹਨਾਂ ਦੇ ਦਲ ਨੂੰ ਪਾਪਾਂ ਰੂਪੀ ਦਲ ਫੌਜ ਨੂੰ ਛੁਪਾ ਦਿੰਦੇ ਨੇ ਮਹਾਰਾਜ ਸੋ ਇਉਂ ਕੰਦਲ ਦਾ ਅਰਥ ਸੋ ਝਿੜਕ ਕੇ ਵੀ ਕੀਤਾ ਹੈ ਝਿੜਕ ਕੇ ਮਹਾਰਾਜ ਉਹਨਾਂ ਨੂੰ ਦਲ ਨੂੰ ਛੁਪਾ ਦਿੰਦੇ ਨੇ ਇੰਨਾ ਤੇਜ ਪ੍ਰਤਾਪ ਹੈ
1: ਪਲ ਪਲ ਗਿਆਨ ਸੋ ਪ੍ਰਕਾਸ਼ ਭਵ ਕੀਨ ਹੈ
0: ਭਵ ਨਾਮ ਸੰਸਾਰ ਦਾ ਸੰਸਾਰ ਵਿੱਚ ਜਿੱਥੋਂ ਵੀ ਸਿੱਖਾਂ ਨੇ ਆ ਕੇ ਦੁਨੀਆਂ ਤੋਂ ਓਟ ਆਸਰਾ ਲਿਆ ਗੋਇੰਦਵਾਲ ਸਾਹਿਬ ਆ ਕੇ ਆਪ ਜੀ ਦੇ ਚਰਨਾਂ ਦਾ ਪਲ ਪਲ ਹਰੇਕ ਪਲ ਪਲ ਨਾਲ ਗਿਆਨ ਦਾ ਪ੍ਰਕਾਸ਼ ਉਹਨਾਂ ਹਿਰਦਿਆਂ ਦੇ ਸਿੱਖਾਂ ਵਿੱਚ ਸਿੱਖਾਂ ਦੇ ਹਿਰਦਿਆਂ ਵਿੱਚ ਕੀਤਾ ਆਪ ਜੀ ਨੇ ਪਾਪਾਂ ਗੁਨਾਹਾਂ ਦੇ ਤਾਰਿਆਂ ਦੀਆਂ ਪੰਗਤੀਆਂ ਝਿੜਕ ਕੇ ਛੁਪਾ ਦਿੱਤੀਆਂ ਮੇਟ ਕੇ ਅਤੇ ਸੋਹਣਾ ਗਿਆਨ ਦਾ ਪ੍ਰਕਾਸ਼ ਕੀਤਾ ਹੈ ਗਿਣਤੀ ਵਿੱਚ ਭਾਵੇਂ 22 ਮੰਜੀਆਂ ਬਖਸ਼ੀਆਂ ਸੀ 22 ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੇ ਕੇ ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਭੇਜ ਕੇ ਗੁਰਸਿੱਖੀ ਦਾ ਮਹਾਨ ਪ੍ਰਚਾਰ ਅਤੇ ਪ੍ਰਸਾਰ ਆਪ ਜੀ ਨੇ ਕਰਾਇਆ ਸੀ ਜਿੱਥੋਂ ਗੋਇੰਦਵਾਲ ਸਾਹਿਬ ਸੁਖੀ ਸਿੱਖੀ ਦਾ ਧੁਰਾ ਬਣਿਆ ਸਿੱਖੀ ਦਾ ਧੁਰਾ ਗੋਇੰਦਵਾਲ ਸਾਹਿਬ ਬਣਾਇਆ ਆਪ ਜੀ ਨੇ ਪਰ ਹੋਰ ਵੀ ਬੇਅੰਤ ਗੁਰਸਿੱਖਾਂ 'ਤੇ ਬਖਸ਼ਿਸ਼ਾਂ ਕੀਤੀਆਂ ਆਪ ਜੀ ਨੇ ਪਲ ਪਲ ਸ਼ਰਧਾ ਭਾਵਨਾ ਨੂੰ ਫਲ ਲਾਇਆ ਅਤੇ ਪ੍ਰਕਾਸ਼ ਕੀਤਾ ਗਿਆਨ ਦਾ
1: ਬੇਮੁਖ ਕਮਲ ਦੁੱਖ ਸਨਮੁਖ ਕੰਜ ਸੁਖ
0: ਅਤੇ ਸੂਰਜ ਦੇ ਚੜ੍ਹਨ ਨਾਲ ਸਾਧਸੰਗ ਜੀ ਬੇਮੁਖ ਕੁਮਦ ਦੁੱਖ ਹੈ ਕੁਮਦ ਹੁੰਦੀਆਂ ਕਮੀਆਂ ਇਹ ਵੀ ਫੁੱਲ ਹੁੰਦੇ ਨੇ ਇਹ ਚਿੱਟੇ ਕਮਲ ਦੇ ਫੁੱਲ ਇਹ ਚਿੱਟੇ ਕਮਲ ਹੁੰਦੇ ਨੇ ਇੱਕ ਲਾਲ ਹੁੰਦੇ ਗੁਲਾਬੀ ਸੋਹਣੇ ਜਿਨ੍ਹਾਂ ਦੇ ਆਮ ਦ੍ਰਿਸ਼ਟਾਂਤ ਆਉਂਦੇ ਹੈ ਇਹ ਚਿੱਟੇ ਕਮਲ ਹੁੰਦੇ ਨੇ ਜਿਹੜੇ ਰਾਤ ਨੂੰ ਖਿੜਦੇ ਨੇ ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਇਹ ਜਿਹੜੇ ਕੁਮਦ ਕਮੀਆਂ ਨਾ ਇਹਨਾਂ ਨੂੰ ਦੁੱਖ ਹੁੰਦਾ ਹੈ ਸੂਰਜ ਦੇ ਚੜ੍ਹਨ ਨਾਲ ਕਿਉਂਕਿ ਇਹ ਮੁਰਝਾ ਜਾਂਦੀਆਂ ਸੂਰਜ ਦਾ ਪ੍ਰਕਾਸ਼ ਇਹਨਾਂ ਦਾ ਵਿਰੋਧੀ ਹੈ ਵੀ ਰਾਤ ਨੂੰ ਖਿਲਦੇ ਨੇ ਬੇਮੁੱਖ ਕੁਮਦ ਦੁੱਖ ਸਨਮੁੱਖ ਕੰਜ ਸੁੱਖ ਹੈ ਬੇਮੁੱਖਾਂ ਰੂਪੀ ਜਿਹੜੇ ਬੇਮੁੱਖ ਸਨ ਗੁਰੂ ਘਰ ਤੋਂ ਲਾਗਡਾਟ ਰੱਖਦੇ ਰਹੇ। ਗੋਇੰਦਵਾਲ ਸਾਹਿਬ ਦੇ ਵਿੱਚ ਹੀ ਐਸੇ ਵੀ ਲੋਕ ਸਨ, ਸੋ ਸ਼ੇਖ ਜਿਹੜੇ ਸਨ, ਸ਼ੇਖ ਸੰਗਤਾਂ ਨੂੰ ਗਲੇਲੇ ਮਾਰਦੇ ਪਾਣੀ ਭਰ ਕੇ ਆਉਂਦਿਆਂ ਸੰਗਤਾਂ ਨੂੰ, ਸੋ ਇਸ ਤਰੀਕੇ ਨਾਲ ਸੰਗਤਾਂ ਨੂੰ ਲੁੱਟ ਵੀ ਲੈਂਦੇ ਸਨ। ਮਹਾਰਾਜ ਨੇ ਬੜੇ ਸੁਨੇਹ ਭੇਜੇ, ਸਿੱਖਿਆ ਦਿੱਤੀ ਸੀ, ਨਹੀਂ ਬਾਜ ਆਏ ਸੀ, ਫਿਰ ਸਜ਼ਾ ਕੁਦਰਤੀ ਤੌਰ 'ਤੇ ਬਾਦਸ਼ਾਹ ਦੀ ਫੌਜ ਲੁੱਟ ਲਈ ਸੀ ਜਾਂਦਿਆਂ ਹੋਇਆਂ, ਅਤੇ ਫਿਰ ਉਹਨੇ ਪੀੜਤੇ ਸੀ ਸਾਰੇ ਹੀ। ਸੋ ਬੇਮੁੱਖ ਕੁਮਦ ਦੁੱਖ ਸਨਮੁੱਖ ਕੰਜ ਸੁੱਖ ਹੈ, ਜਿੱਥੇ ਸਾਰੀਆਂ ਸੰਗਤਾਂ ਆ ਕੇ ਲਾਹਾ ਲੈਂਦੀਆਂ ਸੀ, ਉੱਥੇ ਜਿਵੇਂ ਸੂਰਜ ਦੇ ਚੜ੍ਹਨ ਨਾਲ ਚਿੱਟੇ ਕਮਲ ਕਮੀਆਂ ਜਿਹੜੀਆਂ ਬੇਮੁੱਖ ਉਹਨਾਂ ਨੂੰ ਦੁੱਖ ਹੁੰਦਾ ਹੈ ਨਾ, ਉਹ ਮੁਰਝਾ ਜਾਂਦੀਆਂ, ਅਤੇ ਉਹ ਬੇਮੁੱਖਾਂ ਰੂਪੀ ਕਮੀਆਂ ਨੂੰ ਦੁੱਖ ਮਿਲਦਾ ਹੈ। ਸਨਮੁੱਖ ਕੰਜ ਸੁੱਖ, ਜਿਹੜੇ ਗੁਰਸਿੱਖ ਕੰਜ ਹੁੰਦਾ, ਕੰਮ ਦਾ ਅਰਥ ਹੁੰਦਾ ਜਲ, ਅਤੇ ਜਾ ਦਾ ਜੱਜੇ ਤੋਂ ਭਾਵ ਜਨਮ ਹੁੰਦਾ ਜਿਹਦਾ, ਸੋ ਜਿਹੜਾ ਪਾਣੀ ਚਿੱਕੜ ਦੇ ਵਿੱਚ ਪੈਦਾ ਹੁੰਦਾ ਹੈ, ਕਮਲ ਦਾ ਫੁੱਲ ਆ, ਦੂਜਾ ਕਮਲ ਜਿਹੜਾ ਦਿਨੇ ਖਿੜਦਾ ਹੈ। ਹੁਣ ਦੋਵਾਂ ਦਾ ਇੱਥੇ ਕਥਨ ਆ ਗਿਆ, ਇਹ ਸੋਹਣਾ ਗੁਲਾਬੀ ਰੰਗ ਦਾ ਹੁੰਦਾ ਹੈ। ਸੋ ਸਨਮੁੱਖ, ਅਤੇ ਜਿਹੜੇ ਸਨਮੁੱਖ ਸਿੱਖ ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕੀਤਾ ਹੋਇਆ, ਹਰ ਵੇਲੇ ਗੁਰੂ ਅਮਰਦਾਸ ਮਹਾਰਾਜ ਦੇ ਦਰ 'ਤੇ ਆ ਕੇ ਮੱਥਾ ਟੇਕਦੇ, ਪ੍ਰਕਰਮਾ ਕਰਦੇ, ਸੇਵਾ ਵਿੱਚ ਜੁਟ ਜਾਂਦੇ ਨੇ, ਰਹਿਮਤਾਂ ਬਖਸ਼ਿਸ਼ਾਂ ਲੈਣ ਵਾਸਤੇ ਸੱਚੇ ਪਾਤਸ਼ਾਹ ਦਾ ਮੁੱਖ ਤੱਕਦੇ ਰਹਿੰਦੇ ਨੇ, ਇਹ ਸਤਿਗੁਰੂ ਸੂਰਜ, ਗੁਰੂ ਅਮਰਦਾਸ ਸੂਰਜ ਤੋਂ ਸਨਮੁੱਖ ਰੂਪ ਸਿੱਖਾਂ ਨੂੰ ਕਮਲਾਂ ਨੂੰ ਸੁੱਖ ਮਿਲਿਆ ਹੈ, ਉਹਨਾਂ ਨੂੰ ਅੰਦਰ ਦੇ ਟਿਕਾ ਦਾ ਸੁੱਖ ਦਿੰਦੇ ਹਨ।
1: ਗਤ ਸੋ ਭਗਤ ਨੇ ਜਾਣਿਆ ਅਧੀਨ ਹੈ,
0: ਤੋ ਆਪਣੇ ਜਿਹੜੇ ਭਗਤ ਨੇ ਉਹਨਾਂ ਦੀ ਗਤ ਸੋ ਭਗਤ ਉਹਨਾਂ ਦੀ ਗਤੀ ਕਰ ਦਿੰਦੇ ਸੱਚੇ ਪਾਤਸ਼ਾਹ, ਗਰੀਬ ਨਿਵਾਜ ਮੁਕਤੀ ਦੀ ਦਾਤ ਦਿੰਦੇ ਨੇ, ਗਤੀ ਤੋਂ ਭਾਵ ਮੁਕਤੀ। ਸੂਰਜ ਜਿਹੜਾ ਉਹ ਕਮਲਾਂ ਨੂੰ ਮੁਕਤੀ ਨਹੀਂ ਦਿੰਦਾ, ਖਿਡਾਉਂਦਾ ਹੈ, ਹੋਰ ਬੜੇ ਗੁਣ ਨੇ, ਪ੍ਰਕਾਸ਼ ਕਰਦਾ ਦਿਨੇ, ਜੀਵਾਂ ਨੂੰ ਸੁੱਖ ਮਿਲਦਾ, ਧੁੱਪ ਲੱਗੀ ਤਾਂ ਸੋਹਣਾ ਦਿਨ ਲੱਗਾ ਹੋਵੇ, ਸਰੀਰ ਪਗੜਦੇ ਨੇ ਸਾਰੇ ਪ੍ਰਫੁੱਲਤ ਹੁੰਦੇ ਨੇ, ਖੇਤੀਆਂ ਵੀ ਝੂਮਦੀਆਂ ਨੇ, ਫਸਲਾਂ ਪੱਕਦੀਆਂ ਨੇ, ਰਸ ਪੈਦਾ ਹੁੰਦਾ ਹੈ, ਅਤੇ ਗਾਤ ਸੋ ਭਗਤ ਨੇ ਜੇ ਜਾਣੀਏ ਅਧੀਨ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਸੂਰਜ ਐਸੇ ਚੜ੍ਹੇ ਜਿਹੜੇ ਭਗਤ ਨੇ ਨਾ ਉਹਨਾਂ ਦੇ ਸਨਮੁੱਖ, ਜਿਹੜੇ ਹਮੇਸ਼ਾ ਹੀ ਅਧੀਨ ਹੋ ਕੇ ਚੱਲਦੇ ਨੇ, ਕਦੇ ਬੇਮੁੱਖ ਨਹੀਂ ਹੁੰਦੇ, ਉਹਨਾਂ ਨੂੰ ਮੁਕਤੀ ਦੀ ਦਾਤ ਵੀ ਦਿੰਦੇ ਹਨ, ਉਹਨਾਂ ਨੂੰ ਸੱਚੇ ਪਾਤਸ਼ਾਹ ਜਾਉਂਦੇ ਜੀ ਮੁਕਤ ਕਰ ਦਿੰਦੇ ਹਨ।
1: ਅੰਮ੍ਰਿਤ ਦਰਸਪਾਨ ਲੱਛਣ ਸਮਾਨ ਸਭ,
0: ਜਿਉਂ ਆਪ ਜੀ ਨੇ ਸੇਵਾ ਵਿੱਚ ਲਾ ਕੇ ਡਿਊਟੀਆਂ ਸਿੱਖਾਂ ਦੀਆਂ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ, ਹਉਮੈ ਨੂੰ ਵਿੱਚੋਂ ਮੇਟ ਕੇ ਮਹਾਨ ਬਖਸ਼ਿਸ਼ਾਂ ਕਰਦੇ ਨੇ, ਮੁਕਤੀ ਦਿੰਦੇ ਨੇ। ਅਮਰ ਦਰਸ ਭਾਨ ਲੱਛਣ ਸਮਾਨ ਸਭ, ਕਹਿੰਦੇ ਇਹ ਗੁਣਾਂ ਨੂੰ ਲੈ ਕੇ ਉੱਪਰ ਜਿਹੜੇ ਦੱਸੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਨੇ ਸੂਰਜ ਦੇ ਸਮਾਨ, ਸੂਰਜ ਅਤੇ ਉਹਨਾਂ ਦੇ ਦਰਸ਼ਨ ਇੱਕ ਸਮਾਨ ਨੇ, ਇਹ ਸਾਰੇ ਗੁਣਾਂ ਨੂੰ ਲੈ ਕੇ ਤਾਂ
1: ਇੱਕ ਗੁਣ ਅਧਿਕ ਪੈ ਤਪਤ ਬਿਹੀਨ ਹੈ,
0: ਇੱਕ ਗੁਣ ਅਧਿਕ ਪੈ, ਇੱਕ ਗੁਣ ਵੱਧ ਹੋ ਗਿਆ, ਉਹ ਕਹਿੰਦੇ ਇਹ ਵੱਧ ਆ ਵੀ ਸੱਚੇ ਪਾਤਸ਼ਾਹ ਤਾਂ ਮੁਕਤੀ ਦਿੰਦੇ ਨੇ, ਦੂਜਾ ਪੈ ਤਪਤ ਬਿਹੀਨ ਹੈ। ਸੋ ਮਹਾਰਾਜ ਦੇ ਦਿਦਾਰੇ ਜਿਹੜੇ ਨੇ, ਸੂਰਜ ਦੀ ਨਿਆਈ ਪ੍ਰਤਾਪ ਹੈ, ਸੂਰਜ ਦੀ ਨਿਆਈ ਗਿਆਨ ਆ, ਲੇਕਿਨ ਤਪ 'ਚ ਸੋ ਤਪਤ ਤੋਂ ਬਿਨਾਂ ਹੈ, ਸੋ ਤਪ 'ਚ ਤੋਂ ਬਿਨਾਂ ਹੈ, ਗਰਮੀ ਤੋਂ ਬਿਨਾਂ ਹੈ, ਧੁੱਪ ਦੇ ਦੁੱਖ ਤੋਂ ਬਿਨਾਂ ਹੈ। ਸੂਰਜ ਚੜ੍ਹਨ ਨਾਲ ਗਰਮੀ ਆਉਂਦੀ ਹੈ, ਜੀਵਾਂ ਨੂੰ ਮੁੜਕਾ ਆਉਂਦਾ, ਦੁੱਖ ਲੱਗਦਾ, ਕਈਆਂ ਤੋਂ ਨਹੀਂ ਧੁੱਪ ਝੱਲੀ ਜਾਂਦੀ। ਸੋ ਇਸ ਤਰੀਕੇ ਨਾਲ ਤਪ 'ਚ ਤੋਂ ਬਿਨਾਂ ਹੈ, ਇਹ ਵਾਧਾ ਹੈ ਬਹੁਤ ਵੱਡਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਹਿਰਦਾ ਇੱਕ ਰਸ ਸ਼ਾਂਤ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਗੁਰ ਹੈ ਵਸੀਤਲ ਅਗਨ ਨਿਵਾਰਾ ਹੈ, ਪਾਵਨ ਬਾਣੀ ਦੇ ਬਚਨ ਨੇ। ਗੁਰੂ ਸਾਹਿਬ ਕੈਸੇ ਨੇ, ਗੁਰ ਹੈਵ ਸੀਤਲ, ਹੈਵ ਜਿਵੇਂ ਹੈਵ ਹੁੰਦੀ ਨਾ ਬਰਫ, ਬਰਫ ਦਾ ਘਰ ਨੇ, ਬਰਫ ਵਾਂਗ ਠੰਡੇ ਠਾਰ ਹੈ, ਇੱਕ ਰਸ ਸ਼ਾਂਤ ਹੈ। ਅਗਨ ਨਿਵਾਰ ਹੈ। ਸ਼ਰਨਾਇਆਂ ਦੀ ਅੱਗ ਜਿਹੜੀ ਅੰਦਰ, ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ, ਜਿਹੜੇ ਸ਼ਰਧਾ ਭਾਵਨਾ ਨਾਲ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਕਾਮ ਕ੍ਰੋਧ ਲੋਭ ਮੋਹ ਝੂਠ ਨਿੰਦਾ ਇਨ ਤੇ ਆਪ ਛਡਾਵ ਹੋ। ਇਹ ਭੀਤਰ ਤੇ ਇਨ ਕਉ ਡਾਰ ਹੋ, ਆਪਨ ਨਿਕਟ ਬੁਲਾਵ ਹੋ। ਸੱਚੇ ਪਾਤਸ਼ਾਹ ਕਿਰਪਾ ਕਰੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਜਿਹੜੇ ਗੁਰੂ ਦੇ ਸਿੱਖ ਨਿਤਨੇਮ ਕਰਕੇ ਨਿਜਮ ਨੇਮ ਨਾਲ ਆ ਕੇ ਦੀਦਾਰੇ ਕਰਦਿਆਂ ਇਹ ਦਰਸ਼ਨ ਕਰਦੇ ਨੇ, ਇਹ ਅਰਦਾਸ ਕਰਦੇ ਨੇ, ਉਹਨਾਂ ਦੇ ਅੰਦਰ ਦੀ ਇਹ ਤਪਸ਼ ਜਿਹੜੀ ਵਿਕਾਰਾਂ ਦੀ, ਸੱਚੇ ਪਾਤਸ਼ਾਹ ਸਾਰੀ ਲਾ ਦਿੰਦੇ ਨੇ। ਸਤਿਗੁਰੂ ਹੈ ਹੀ ਐਸੇ ਨੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀ ਹੈ। ਐਸੇ ਸਤਿਗੁਰੂ ਨੇ ਲੱਛਣ ਦੱਸੇ ਪੂਰੇ ਗੁਰੂ ਦੇ, ਸਤਿਗੁਰੂ ਦੇ, ਜਿਨ੍ਹਾਂ ਨੂੰ ਮਿਲ ਕੇ ਮਨ ਵਿੱਚੋਂ ਦੁਆਇਸ਼ ਖਤਮ ਹੋ ਜਾਵੇ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਬਣ ਜਾਵੇ। ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ, ਮਨ ਵਿੱਚੋਂ ਦੁਬਦਾ ਪੁਣਾ ਦੁਆਇਸ਼, ਦੋ ਵਿਧੀਆਂ, ਇੱਕ ਦੀ ਉਪਾਸ਼ਨਾ ਨਾਲ ਮਨ ਜੁੜ ਕੇ ਇਕਾਗਰ ਹੋ ਜਾਵੇ, ਸ਼ਾਂਤੀ ਵਰਤ ਜਾਵੇ। ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ, ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਉੱਚੀ ਪਰਮ ਅਵਸਥਾ, ਉੱਚੀ ਆਤਮਿਕ ਆਨੰਦ ਦੇ ਹੁਲਾਰੇ ਪ੍ਰਾਪਤ ਹੋ ਜਾਣ, ਇਹ ਗੁਰੂ ਕੀ ਸ਼ਰਨਾਇਆਂ ਨੂੰ ਫਲ ਮਿਲਦਾ ਗੁਰਸਿੱਖਾਂ ਨੂੰ। ਸੋ ਇਸ ਕਰਕੇ ਕਵੀ ਜੀ ਕਹਿ ਰਹੇ ਨੇ, ਇੱਕ ਤਪਸ਼ ਨਹੀਂ ਹੈ, ਠਾਰ ਦਿੰਦੇ ਨੇ ਸੱਚੇ ਪਾਤਸ਼ਾਹ, ਗੁਰਦਾਤਾ ਗੁਰ ਹਿਵੈ ਘਰ, ਗੁਰਦੀਪਕ ਤੇ ਹੋ ਲੋਏ, ਅਮਰ ਪਦਾਰਥ ਮਾ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਸਾਹਿਬ ਨੂੰ ਬਰਫ਼ ਦਾ ਘਰ ਕਿਹਾ ਹੈ, ਸਾਰੇ ਜਗ ਦੇ ਦਾਤੇ ਨੇ, ਦਾਤਾਂ ਦੇਣ ਵਾਲੇ ਜਿੱਥੇ ਇੰਨੇ ਠੰਡੇ ਹਨ, ਸੱਚੇ ਪਾਤਸ਼ਾਹ ਤਪਸ਼ ਨਹੀਂ ਹੈ, ਭੋਰਾ ਜਿੰਨੀ ਸੂਰਜ ਤਾਂ ਤਪਾਉਂਦਾ ਨਾ, ਇਹ ਉਗਣ ਆ ਜਿੱਥੇ ਬਾਕੀ ਗੁਣ ਸਾਰੇ ਬਰਾਬਰ ਨੇ ਕਹਿੰਦੇ, ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੀਦਾਰੇ ਕੀਤਿਆਂ ਠੰਡ ਪੈਂਦੀ ਹੈ। ਤਪਾਉਣ ਦੇ ਯਤਨ ਵੀ ਕੀਤੇ ਗਏ, ਨਹੀਂ ਤਪੇ। ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਬਾਬਾ ਦਾਤੂ ਜੀ ਵੱਡੇ ਸਾਹਿਬਜ਼ਾਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ, ਉਹਨਾਂ ਨੇ ਆ ਕੇ ਈਰਖਾ ਦੁਆਇਸ਼ ਵਿੱਚ ਜਦੋਂ ਗੁਰਤਾ ਗੱਦੀ 'ਤੇ ਸੁਭਾਈਮਾਨ ਅਜੇ ਹੋਏ ਸੀ, ਥੋੜ੍ਹਾ ਹੀ ਸਮਾਂ, ਥੋੜ੍ਹੇ ਦਿਨ ਹੋਏ ਸੀ, ਸੰਗਤਾਂ ਮੱਥਾ ਟੇਕਦੀਆਂ, ਮੂਹਰੇ ਪਟਾਵਾਂ ਦੇ ਭੇਟ ਸੋ ਢੇਰ ਲੱਗਣ ਲੱਗ ਗਏ ਸੀ। ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਤੀਸਰੇ ਸਰੂਪ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਆਪ ਨਿਵਾਜ ਕੇ ਗਏ ਨੇ, ਸੰਗਤਾਂ ਨੇ ਨਵੇਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚਾਹ ਹੁੰਦਾ ਹੈ, ਪਿੰਡਾਂ ਤੋਂ ਵਹੀਰਾਂ ਕੱਟ ਦਿੱਤੀਆਂ, ਭੇਟਾਵਾਂ ਦੇ ਢੇਰ ਲੱਗ ਗਏ, ਲੂਤੀ ਲਾਉਣ ਵਾਲੇ ਪਿੱਛੇ ਨਹੀਂ ਨਾ ਆਉਂਦੇ, ਚੁਗਲਖੋਰ ਨਹੀਂ, ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਖਡੂਰ ਸਾਹਿਬ ਬੈਠਾ ਸੀ, ਨਿੰਮੋ ਚੂਣਾ ਜਿਹਾ ਹੋਇਆ, ਬਾਬਾ ਦਾਤੂ ਵੀ ਅਸੀਂ ਖਾਲੀ ਰਹਿ ਗਏ, ਜਾ ਕੇ ਚੁਗਲੀਆਂ ਲਾਈਆਂ, ਸੌ ਸਾਧ ਸੰਗਤ ਜੀ ਲੋਕਾਂ ਨੇ, ਤੁਸੀਂ ਸੇਵਾ ਕਰ ਲੈਂਦੇ, ਤੁਹਾਡੀ ਅੱਜ ਪੂਜਾ ਹੋਣੀ ਸੀ, ਵੇਖੋ ਉਹਨਾਂ ਦੀ, ਗੁਰੂ ਅਮਰਦਾਸ ਦੀ ਅੱਜ ਜਾ ਕੇ ਚੜ੍ਹਾਈ ਵੇਖੋ, ਗੋਬਿੰਦਵਾਲ ਸਾਹਿਬ ਕਿੰਨੀ ਸੰਗਤ ਮੱਥਾ ਟੇਕ ਰਹੀ ਹੈ। ਪਹਿਲਾਂ ਹੀ ਮਨ ਤਾਂ ਦੁਖੀ ਸੀ, ਉਹ ਜਿਵੇਂ ਮੱਚਦੀ ਅੱਗ 'ਤੇ ਕੋਈ ਪਾ ਦੇਵੇ ਸਮੱਗਰੀ, ਉਹ ਹੋਰ ਲਾਟਾਂ ਨਿਕਲਦੀਆਂ, ਬੜਾ ਗੁੱਸਾ ਆਇਆ। ਸੁਣ ਕੇ ਭਰੇ ਪੀਤੇ ਉੱਥੋਂ ਚੱਲੇ ਬਾਬਾ ਦਾਤੂ ਜੀ, ਆ ਗੁਰਤਾ ਗੱਦੀ 'ਤੇ ਗੁਰੂ ਅਮਰਦਾਸ ਮਹਾਰਾਜ ਬੈਠੇ ਸੀ, ਆ ਕੇ ਨਾ ਮੱਥਾ ਟੇਕਿਆ ਨਾ ਕੁਝ, ਲੱਤ ਮਾਰੀ ਸਤਿਗੁਰਾਂ ਦੇ, ਟਕਾ ਕੇ ਸਤਿਗੁਰਾਂ ਚਰਨ ਫੜ ਲਏ। ਇੰਨੀ ਸ਼ਾਂਤੀ, ਇੰਨੀ ਸ਼ਾਂਤੀ ਸੀ, ਡਿੱਗ ਪਿਆ ਸਰੀਰ, ਸੋ ਬਿਰਧ ਸਰੀਰ ਸੀ, ਉਹ ਨੌਜਵਾਨ ਸਨ, ਲੱਤ ਕੱਢ ਮਾਰੀ ਅਤੇ ਉਹਦੇ ਚਰਨ ਫੜ ਲਏ, ਚਰਨ ਫੜ ਕੇ ਕਿਹਾ ਉੱਠ ਕੇ ਛੇਤੀ ਛੇਤੀ ਵੀ ਮੇਰਾ ਬਿਰਧ ਸਰੀਰ ਆ ਪੱਕਿਆ ਹੋਇਆ ਅਤੇ ਤੁਹਾਡਾ ਕੋਮਲ ਚਰਨ ਹੈ, ਤੁਹਾਨੂੰ ਕੋਈ ਦਰਦ ਤਾਂ ਨਹੀਂ ਹੋਇਆ। ਤੁਹਾਨੂੰ ਗੁਰੂ ਅਮਰਦਾਸ ਜੀ, ਇੰਨੀ ਸ਼ਾਂਤੀ, ਸੰਗਤਾਂ ਹੈਰਾਨ ਹੋ ਗਈਆਂ ਨੇ, ਭਾਵੇਂ ਬਾਬੇ ਬੁੱਢਾ ਸਾਹਿਬ ਜੀ ਵਰਗਿਆਂ ਨੂੰ ਗੁੱਸਾ ਆਇਆ ਸੀ ਬੜਾ ਵੀ ਇਹਨੂੰ ਫੜ ਲਈਏ, ਹੁਣ ਚੰਗਾ ਨਹੀਂ ਕੀਤਾ। ਫਿਰ ਕਹਿਣ ਲੱਗੇ ਗੁਰੂ ਸਪੁੱਤਰ ਆਏ, ਚਲੋ ਕੋਈ ਨਹੀਂ। ਐਸੀ ਸ਼ਾਂਤੀ, ਇੰਨੀ ਨਿਮਰਤਾ ਦੇ ਬਚਨ ਆਪ ਜੀ ਨੇ, ਸੋ ਚਰਨ ਫੜ ਕੇ ਕਹੇ ਸੀ ਬਈ ਮੇਰਾ ਸਰੀਰ ਜਿਹੜਾ ਬਿਰਦਾ ਹੈ, ਪੱਕਿਆ ਹੋਇਆ, ਸਖਤ ਹੈ, ਹੱਡ ਅਤੇ ਤੁਹਾਡੇ ਛੂਹੇ ਆ, ਤੁਹਾਡੀ ਲੱਤ ਛੂਹੀ ਹੈ, ਅਤੇ ਤੁਹਾਨੂੰ ਕੋਈ ਖੇਦ ਪਹੁੰਚਿਆ। ਪਰ ਅਕਾਲ ਪੁਰਖ ਨਿਆਂ ਦਿੰਦਾ ਨਾ, ਲੱਤ 'ਚ ਉਹ ਦਰਦ ਉਦੋਂ ਦਾ ਚੱਲਿਆ, ਫਿਰ ਹਟਿਆ ਨਹੀਂ ਸੀ, ਦਰਦ ਇੱਕ ਰਸ ਦਰਦ ਪੀੜਾ ਜਿਹੜੀ ਸੀ ਲੱਤ 'ਚ ਉਦੋਂ ਹੀ ਚੱਲ ਪਈ ਸੀ। ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨ ਫੜੇ ਸੀ, ਮਾਫ਼ੀ ਮੰਗੀ ਸੀ ਪੰਜਵੇਂ ਸਰੂਪ ਦੇ, ਫਿਰ ਹਟਿਆ ਸੀ ਦਰਦ। ਜਦੋਂ ਪੋਥੀਆਂ ਲੈਣ ਆਏ ਸੀ ਗੋਬਿੰਦਵਾਲ ਸਾਹਿਬ ਉੱਥੋਂ ਖਡੂਰ ਸਾਹਿਬ ਗਏ, ਸਾਰਿਆਂ ਨੂੰ ਬਖਸ਼ਤਾ ਸੱਚੇ ਪਾਤਸ਼ਾਹ ਜੀ ਨੇ, ਬਾਬੇ ਮੋਹਨ ਨੂੰ ਵੀ ਉਦੋਂ ਹੀ ਬਖਸ਼ਿਆ। ਸੋ ਐਸੇ ਠੰਡੇ ਨੇ, ਇੰਨੀ ਵੱਡੀ ਨਿਮਰਤਾ, ਇੰਨੀਆਂ ਸ਼ਕਤੀਆਂ ਦੇ ਮਾਲਕ ਹੁੰਦਿਆਂ ਹੋਇਆਂ ਗੁਰੂ ਨਾਨਕ ਦੇ ਸਿੰਘਾਸਨ ਦੇ ਨਾ ਹੀ ਕੋਈ ਗੁੱਸਾ ਕੀਤਾ, ਤੱਤੇ ਨਹੀਂ ਹੋਏ। ਸੋ ਅਮਰ ਦਰਸ ਭਾਨ ਲੱਛਣ ਸਮਾਨ ਸਾਬਾ, ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ, ਬਾਕੀ ਤਾਂ ਸਾਰੇ ਸੂਰਜ ਦੇ ਗੁਣ ਰਲਦੇ ਨੇ ਸਾਧ ਸੰਗਤ ਜੀ, ਪਰ ਏਕ ਗੁਣ ਅਧਿਕ ਪੈ ਤਪਤ ਬਿਹੀਨ ਹੈ, ਇੱਕ ਗੁਣ ਵੱਧ ਹੈ ਕਿ ਉਹ ਧੁੱਪ ਤੋਂ ਬਿਨਾਂ ਤਪਸ਼ ਤੋਂ ਬਿਨਾਂ ਖਾਲੀ ਨੇ ਸੱਚੇ ਪਾਤਸ਼ਾਹ, ਸ਼ਾਂਤ ਸਰੂਪ ਨੇ ਅਕਰਾਸ ਸ਼ਾਂਤ ਸਰੂਪ ਸੱਚੇ ਪਾ ਸੱਚੇ ਪਾਤਸ਼ਾਹ ਜੀ। ਜਿਵੇਂ ਚੰਦਰਮਾ ਹੁੰਦਾ ਹੈ ਠੰਡਾ ਹੁੰਦਾ ਹੈ, ਸੂਰਜ ਗਰਮ ਹੁੰਦਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਕਿਹਾ ਜੈਸੇ ਸੂਰ ਸਖਤ ਬਹੁ ਜਲਤਾ, ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਸਖਤ ਰੇਤਾ ਜਿਹੜਾ ਬਹੁਤ ਸੜਦਾ ਹੈ, ਤੱਤਾ ਹੁੰਦਾ ਰੇਤਾ, ਅਤੇ ਗੁਰ ਸਸ ਦੇਖੇ ਲਹਿ ਜਾਏ ਸਭ ਤਪਣਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਗੁਰੂ ਅਮਰਦਾਸ ਜੀ ਦਾ ਸਰੂਪ ਕੈਸਾ ਹੈ, ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ ਬਾਣੀ ਵਿੱਚ। ਜੋ ਆਪ ਜੀ ਨੇ ਸੇਵਾ ਕੀਤੀ ਸਰੂਪ ਦੇਖਿਆ ਸੀ, ਉਹ ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਵੀ ਸੂਰਜ ਵਿੱਚ ਗੁਣ ਤਾਂ ਹਨ ਬਹੁਤ, ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਪਰ ਸਾਧ ਸੰਗਤ ਜੀ ਉਹ ਸੂਰਜ ਦੇ ਚੜ੍ਹਨ ਨਾਲ ਤਰੇ ਥੱਲੇ ਪਈ ਵਿਚਾਰੀ, ਉਹ ਵੀ ਤਪ ਜਾਂਦੀ ਹੈ, ਸੜਨ ਲੱਗ ਪੈਂਦੀ, ਨੰਗੇ ਪੈਰੀ ਤੁਰਿਆ ਨਹੀਂ ਜਾਂਦਾ ਤੱਤੀ ਰੇਤ ਦੇ ਉੱਤੋਂ। ਪਰ ਗੁਰ ਸਸ ਦੇਖੇ ਲਹਿ ਜਾਏ ਸਭ ਤਪਣਾ, ਗੁਰੂ ਸਾਹਿਬ ਐਸੇ ਠੰਡੇ ਨੇ ਚੰਦਰਮਾ ਦੀ ਨਿਆਈ ਮੇਰੇ ਸਤਿਗੁਰੂ ਪਾਤਸ਼ਾਹ, ਉਹਨਾਂ ਦੇ ਦੀਦਾਰੇ ਕਰਕੇ ਸਭ ਤਪਣਾ, ਮਨ ਦੀ ਤਪਸ਼ ਸਭ ਲਹਿ ਜਾਂਦੀ ਹੈ, ਠੰਡਾ ਕਰਦੇ ਨੇ ਦਿਲ ਦਿਮਾਗ ਨੂੰ ਸੱਚੇ ਪਾਤਸ਼ਾਹ ਜੀ, ਇਹ ਵਾਧਾ ਹੈ। ਐਸੇ ਸਤਿਗੁਰਾਂ ਤੋਂ ਮੈਂ ਕਾਮਨਾ ਮੰਗਦਾ ਹੈ ਕਿ ਮਹਾਰਾਜ ਕਿਰਪਾ ਕਰਿਓ, ਆਪ ਜੀ ਦਾ ਜਸ ਇਹ ਮੈਂ ਸੋਹਣਾ ਇਤਿਹਾਸ ਲਿਖਣ ਲੱਗਾ, ਮੈਨੂੰ ਕਾਮਯਾਬੀ ਹੋਵੇ, ਮੈਨੂੰ ਗਿਆਨ ਧਿਆਨ ਬਖਸ਼ਿਓ ਜੀ।
1: ਦੋਹਰਾ ਰਾਮਦਾਸ ਸੁਖ ਰਾਸ ਪ੍ਰਭ,
0: ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਪ੍ਰਭੂ ਕਿਹੋ ਜਿਹੇ ਸਤਿਗੁਰੂ ਨੇ, ਅੱਗੇ ਕਵੀ ਜੀ ਉਹਨਾਂ ਦਾ ਮੰਗਲ ਕਰਦੇ ਨੇ, ਰਾਮਦਾਸ ਸੁਖ ਰਾਸ ਪ੍ਰਭ, ਪ੍ਰਭੂ ਦਾ ਸਰੂਪ ਅਕਾਲ ਪੁਰਖ ਦਾ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ, ਸੁਖ ਰਾਸ ਸੁੱਖਾਂ ਦੀ ਖਾਣ ਹੈ, ਜਿਵੇਂ ਖਾਣ ਹੁੰਦੀ ਹੈ ਨਾ, ਕੋਲੇ ਆਦਿਕ ਦੀਆਂ ਖਾਨਾਂ ਨੇ, ਕੋਲਾ ਹੀ ਨਿਕਲੀ ਜਾਂਦਾ, ਸੋ ਬਹੁਤ ਡੂੰਘੀਆਂ ਡੂੰਘੀਆਂ ਖਾਨਾਂ ਨੇ। ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਸ਼ਰਨ ਵਿੱਚ ਸੁੱਖ ਹੀ ਸੁੱਖ ਹੈ, ਸੁੱਖਾਂ ਦੀ ਖਾਣ ਹਨ।
1: ਸੇਵਕ ਤ੍ਰਾਸ ਬਿਦਾਰ,
0: ਸਰਨ ਆਏ ਸੇਵਕਾਂ ਦੇ ਜਿਹੜੇ ਨਿਮਾਣੇ ਹੋ ਕੇ ਸਤਿਗੁਰੂ ਦੀ ਚਰਨ ਸਰਨ ਦਾ ਓਟ ਆਸਰਾ ਲੈਂਦੇ ਨੇ, ਸੇਵਕ ਬਣ ਕੇ ਸੇਵਾ ਕਰਦੇ ਨੇ ਦਰ 'ਤੇ, ਸੇਵਕ ਤ੍ਰਾਸ ਬਿਦਾਰ, ਬਿਦਾਰ ਤੋਂ ਭਾਵ ਦੂਰ, ਸੇਵਕਾਂ ਦਾ ਤ੍ਰਾਸ ਹੁੰਦਾ ਡਰ ਭਉ, ਸ਼ੰਕੇ ਸੰਸੇ ਚਿੰਤਾ ਝੋਰੇ, ਇਹ ਸਾਰੇ ਭਾਵ ਬਣਦੇ ਨੇ। ਆਪਣੀ ਸ਼ਰਨ ਆਇਆ ਸੇਵਕਾਂ ਦੇ ਸਾਰੇ ਸੰਸੇ ਝੋਰੇ ਚਿੰਤਾ ਡਰ ਭਉ ਤੌਖਲੇ ਸਭ ਦੂਰ ਕਰ ਦਿੰਦੇ ਨੇ, ਸੱਚੇ ਪਾਤਸ਼ਾਹ ਨਿਹਾਲ ਕਰ ਦਿੰਦੇ ਹਨ।
1: ਪਗ ਪਰਮ ਪ੍ਰਣਾਮ ਹੈ,
0: ਐਸੇ ਸਤਿਗੁਰਾਂ ਦੇ ਚਰਨ ਸ਼ਰਨ ਵਿੱਚ ਪੈਂਦਾ ਮੈਂ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤੁਹਾਡੇ ਸੋਹਣੇ ਚਰਨਾਂ ਦਾ ਧਿਆਨ ਧਾਰਨ ਕਰਕੇ, ਤੁਹਾਡੇ ਐਸੇ ਮੁਬਾਰਕ ਚਰਨਾਂ ਵਿੱਚ ਜਿਹਨਾਂ ਵਿੱਚ ਇੰਨੀਆਂ ਬਰਕਤਾਂ ਨੇ, ਤੁਹਾਡੇ ਸੋਹਣੇ ਪਾਗ ਪਰ ਦੋਵਾਂ ਚਰਨਾਂ ਦੇ ਉੱਪਰ ਮੁਰ ਪ੍ਰਣਾਮ ਹੈ, ਮੇਰੀ ਪ੍ਰਣਾਮ ਹੈ, ਮੇਰੀ ਨਮਸਕਾਰ ਹੈ, ਮੈਂ ਮੱਥਾ ਟੇਕਦਾ ਹਾਂ।
1: ਪਰ ਨਾ ਸ਼ਰਨ ਵਿਚਾਰ,
0: ਸੱਚੇ ਪਾਤਸ਼ਾਹ ਜੀ ਉਹ ਮੈਨੂੰ ਆਪ ਜੀ ਦੀ ਸ਼ਰਨ ਦਾ ਹੀ ਪਰਨਾ ਹੁੰਦਾ ਆਸਰਾ, ਪਰਨਾ ਆਸਰਾ, ਤੁਹਾਡੀ ਸ਼ਰਨ ਦਾ ਹੀ ਆਸਰਾ ਹੈ, ਵਿਚਾਰ ਲਵੋ, ਹੋਰ ਮੈਨੂੰ ਕੋਈ ਵਟ ਆਸਰਾ ਨਹੀਂ, ਮੈਂ ਆਪ ਜੀ ਦਾ ਪਾਤਸ਼ਾਹ ਹਾਂ। ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਪਰਨਾ ਦਾ ਅਰਥ ਹੁੰਦਾ ਆਸਰਾ। ਅੱਗੇ ਵੀ ਬੇਨਤੀ ਕੀਤੀ ਸੀ ਅੱਜ ਵੀ ਫੇਰ ਕਰਨੀ ਇਹ ਸ਼ਬਦ ਆਇਆ ਪਰਨਾ ਸੋ ਮੇਰੇ ਵੀ ਗਲ ਵਿੱਚ ਪਾਇਆ ਹੋਇਆ ਹੈ। ਇਹਦੇ ਦੋ ਨਾਂ ਨੇ ਸਾਧ ਸੰਗਤ ਜੀ, ਇੱਕ ਹਜੂਰੀਆ ਅਤੇ ਦੂਜਾ ਪਰਨਾ। ਟਕਸਾਲ ਵਿੱਚੋਂ ਜਿਹੜਾ ਸਿੱਖਿਆ ਜਿਹੜਾ ਪਤਾ ਲੱਗਾ ਪਰਨਾ ਵੀ ਇਹਦਾ ਨਾਮ ਹੈ। ਇੱਕ ਹਜੂਰੀਆ, ਹਜੂਰੀਆ ਤੋਂ ਭਾਵ ਹੁੰਦਾ ਵੀ ਜਦੋਂ ਵੀ ਗੁਰੂ ਕੀ ਬਾਣੀ ਦੇ ਹਜੂਰ ਸਿੱਖ ਨੇ ਆਉਣਾ ਹੈ, ਬਾਣੀ ਪੜ੍ਹਨੀ, ਭਾਵੇਂ ਗੁਟਕਾ ਸਾਹਿਬ ਹੋਵੇ ਘਰ ਵਿੱਚ, ਭਾਵੇਂ ਗੁਰਦੁਆਰੇ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨੀ ਹੈ, ਬਾਣੀ ਪੜ੍ਹਨੀ, ਹੁਕਮਨਾਮਾ ਲੈਣਾ ਹੈ, ਜਾਂ ਕੋਈ ਪਾਠ ਕਰਨਾ ਹੈ ਪੋਥੀ ਤੋਂ ਕਰਨਾ ਹੈ, ਜਦੋਂ ਵੀ ਗੁਰੂ ਕੇ ਸ਼ਬਦ ਦੇ ਹਜੂਰ, ਬਾਣੀ ਦੇ ਹਜੂਰ ਸੋ ਆਉਣਾ, ਉਦੋਂ ਗਲ ਵਿੱਚ ਹੱਥ ਮੂੰਹ ਧੋ ਕੇ, ਪੈਰ ਧੋ ਕੇ, ਅਤੇ ਗਲ ਵਿੱਚ ਇਹ ਚਾਹੀਦਾ। ਇਹ ਕੱਪੜਾ ਜਿਹੜਾ ਇਹਨੂੰ ਹਜੂਰੀਆ ਕਿਹਾ ਹੈ, ਥੋੜ੍ਹਾ ਜਿਹਾ ਲੰਬਾ ਚਾਹੀਦਾ ਹੈ, ਜਿੱਦਾਂ ਸਾਡੇ ਪਾਇਆ ਘੱਟੋ ਘੱਟ ਮੱਥਾ ਟੇਕਣ ਲੱਗਿਆਂ ਵੀ ਸਿੱਖ ਦਾ ਹੇਠਾਂ ਇਹਦਾ ਆਸਰਾ ਮਿਲ ਜਾਵੇ, ਪਰਨਾ ਦਾ ਅਰਥ ਹੁੰਦਾ ਆਸਰਾ, ਇਹਦਾ ਆਸਰਾ ਲੈਣਾ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਇਸ ਤਰ੍ਹਾਂ ਹੱਥ ਧੋਣ ਤੋਂ ਬਾਅਦ ਇਹ ਲਾ ਕੇ ਥੱਲੇ ਮੱਥਾ ਟੇਕਣਗੇ ਜਿੱਥੇ ਪੈਰ ਲੱਗਦੇ ਆ, ਫਿਰ ਬਾਣੀ ਨੂੰ ਲਾਉਣੇ ਆਪਾਂ ਉਹ ਹੱਥ ਪੱਤਰਿਆਂ ਨੂੰ ਤਾਂ ਸੁੱਚੇ ਰਹਿਣਗੇ। ਤੁਸੀਂ ਸਿੰਘ ਸਾਹਿਬ ਵੇਖਿਓ ਦਰਬਾਰ ਸਾਹਿਬ, ਉਹਨਾਂ ਦੇ ਵੀ ਇਹ ਹੁੰਦਾ ਮੈਗ ਵੀ, ਉਹ ਤਾਂ ਸਿੰਘ ਸਾਹਿਬ ਜਿਹੜੇ ਨਾ ਇਸ ਤਰ੍ਹਾਂ ਫੜਦੇ ਹੈ। ਸੋ ਇਸ ਤਰੀਕੇ ਦੇ ਨਾਲ ਇਹਦਾ ਆਸਰਾ ਲੈਣਾ ਵੀ ਜਿਹੜੇ ਹੱਥ ਧੋ ਲਏ ਉਸ ਤੋਂ ਬਾਅਦ ਬਾਣੀ ਨੂੰ ਜਿਹੜੇ ਟੱਚ ਹੋਣੇ, ਹੋਰ ਕਿਤੇ ਟੱਚ ਨਹੀਂ ਹੋਣੇ ਚਾਹੀਦੇ, ਥੱਲੇ ਤਾਂ ਬਿਲਕੁਲ ਨਹੀਂ ਹੋਣੇ ਚਾਹੀਦੇ, ਸੁੱਚੇ ਰਹਿਣ, ਇਹਦਾ ਆਸਰਾ ਹੈ। ਪਰਨਾ ਦਾ ਅਰਥ ਦੇਖੋ ਕਿੱਡਾ ਵੱਡਾ ਆਸਰਾ ਹੋਵੇ, ਨਹੀਂ ਤਾਂ ਵਾਰ ਵਾਰ ਧੋਣੇ ਪੈਣਗੇ। ਸੋ ਜੇ ਖਾਰਸ਼ ਆਉਂਦੀ ਇਸ ਤਰ੍ਹਾਂ ਜਾਂ ਮੂੰਹ ਸਾਫ਼ ਕਰਨਾ, ਆਪਾਂ ਇਹਨੂੰ ਵਰਤਣਾ, ਇਹਦਾ ਪਰਨਾ ਆਸਰਾ, ਹੱਥ ਸੁੱਚਾ ਰਹਿ ਗਿਆ ਜਿਹੜਾ ਬਾਣੀ ਨੂੰ ਆਪਾਂ ਯੂਜ ਕਰਨਾ, ਵਾਰ ਵਾਰ ਨਹੀਂ ਧੋਣਾ। ਇਹ ਹੌਲੀ ਹੌਲੀ ਸਹਿਜ ਸੁਭਾਅ ਪੱਕ ਜਾਂਦਾ, ਲੰਬਾ ਥੋੜ੍ਹਾ ਜਿਹਾ ਤਾਂ ਚਾਹੀਦਾ ਵੀ ਮੱਥਾ ਟੇਕਣ ਲੱਗਿਆ ਵੀ ਥੱਲੇ ਆ, ਜੇ ਹੁਣ ਹੈ ਹੀ ਇੱਥੋਂ ਕੁ ਤੱਕ ਹੈ ਤਾਂ ਫਿਰ ਮੱਥਾ ਨਹੀਂ ਟੇਕਿਆ ਜਾਣਾ, ਤੂੰ ਹੱਥ ਮਰਿਆਦਾ ਦੇ ਵਿੱਚ ਰਹਿ ਕੇ। ਇਹ ਪਰਨਾ, ਇਹਦਾ ਭਾਵ ਗੁਰੂ ਕੀ ਸਾਧ ਸੰਗ ਹੈ ਜੀ, ਇਹ ਆਪਾਂ ਲੈਣਾ ਵੀ ਹੈ, ਵਰਤਣਾ ਵੀ ਹੈ, ਅਤੇ ਬਾਣੀ ਦੇ ਹਜੂਰੇ ਧਿਆਨ ਰੱਖਣਾ ਵੀ ਚੌਰ ਕਰਦਿਆਂ ਹੀ। ਹੁਣ ਵੇਖਦੇ ਕੀ ਹੈ ਵੀ ਸਿੰਘ ਜਿਹੜੇ ਨੇ ਗੁਰਮੁਖ ਪਿਆਰੇ, ਉਹ ਗਲ 'ਚ ਪਰਨਾ ਤਾਂ ਪਾਇਆ ਪਰ ਵਰਤਣਾ ਨਹੀਂ ਆਉਂਦਾ, ਉਹ ਮੂੰਹ ਨੂੰ ਹੱਥ ਲਾਈ ਜਾਂਦੇ, ਉਵੇਂ ਹੀ ਮੁਸ਼ਹਿਰਿਆਂ ਨੂੰ ਹੱਥ ਲਾ ਲਾ ਕੇ ਅਤੇ ਚੌਰ ਨੂੰ ਲਾਈ ਜਾਂਦੇ, ਉਹ ਚੌਰ ਹਨ। ਅਸੀਂ ਹੁਕਮਨਾਮਾ ਲੈਣਾ ਵਾ, ਸਾਡੇ ਵੀ ਹੱਥ ਚੌਰ ਨੂੰ ਲੱਗਦੇ ਆ, ਅਤੇ ਜੇ ਅਸੀਂ ਉਹ ਫੜ ਕੇ ਚੌਰਾਂ ਐਂ ਕਰਦੇ ਫਿਰ ਮਖੌਲ ਕਰਦੇ ਆ ਸਾਨੂੰ, ਉਹ ਤਾਂ ਕਰਦੇ ਆ ਸਿੰਘ ਵਿਚਾਰੇ ਚੌਰ ਫੜ ਕੇ ਵੀ ਇਹ ਜੂਠੇ ਹੱਥ ਲੱਗੇ ਆ, ਅਤੇ ਉਹ ਚੌਰ ਵਾਲੇ ਹੱਥ ਹੋਣ ਸਾਡੇ, ਉਹ ਹੀ ਅਸੀਂ ਪੱਤਰਿਆਂ ਨੂੰ ਲਾਉਣੇ, ਅਸੀਂ ਤਾਂ ਹੁਕਮਨਾਮਾ ਲੈਣੇ ਨਾ ਵਾਰ ਵਾਰ ਸੇਵਾ ਕਰਨੀ। ਇਹ ਕਾਰਨ ਹੁੰਦਾ ਭਾਵ ਗੁਰਮੁਖ ਪਿਆਰੀ ਸਾਧ ਸੰਗਤ ਜੀ, ਇਹ ਪਰਨਾ ਜਿਹੜਾ ਸਾਨੂੰ ਵਰਤਣਾ ਵੀ ਆਉਣਾ ਚਾਹੀਦਾ, ਜੋ ਇਹਦਾ ਅਰਥ ਹੈ ਆਸਰਾ ਹਜੂਰੀ ਆ, ਹਜੂਰ ਜਦੋਂ ਆਉਣਾ ਅਤੇ ਇਹਨੂੰ ਆਪਾਂ ਯੂਜ ਕਰਨਾ, ਭਾਵ ਹੱਥ ਜਿਹੜੇ ਚੌਰ ਨੂੰ ਲੱਗਣ ਧੋਤੇ ਹੋਏ, ਚੌਰ ਵੀ ਸੁੱਚੀ ਰਹੇ। ਸੋ ਫਿਰ ਉਹ ਮੂੰਹ ਵਾਲੇ ਹੱਥ ਚੌਰ ਨੂੰ ਆਪਾਂ ਲਾਈ ਜਾਂਦੇ, ਅੱਜ ਕੱਲ੍ਹ ਹੋਰ ਵੀ ਬਹੁਤ ਤਰ੍ਹਾਂ ਦਾ ਕਰੋਨਾ ਆਦਿਕ ਹੈ, ਉਹ ਵੀ ਕਾਰਨ ਹੁੰਦਾ ਹੈ। ਸੋ ਕਈ ਵਾਰ ਮੈਨੂੰ ਵੀ ਤੁਸੀਂ ਵੇਖਿਓ, ਮੈਂ ਚੌਰ ਜਦੋਂ ਚੁੱਕਦਾ ਵੀ ਮਹਾਰਾਜ ਹੁਕਮਨਾਮਾ ਲੈਣਾ, ਮੈਂ ਉਹ ਆਪਣੇ ਪਰਨੇ ਨਾਲ ਉੱਤੇ ਹੱਥ ਮਾਰ ਸਾਫ਼ ਕਰਦਾ ਹੈ। ਸੋ ਇਹ ਕਾਰਨ ਹੁੰਦਾ ਹੈ, ਗੁਰੂ ਕਾ ਸਤਿਕਾਰ ਹੈ, ਇਹ ਕੋਈ ਪਖੰਡ ਜਾਂ ਵਹਿਮ ਨਹੀਂ, ਇਹ ਗੁਰੂ ਕਾ ਸਤਿਕਾਰ ਹੈ। ਧੁਰ ਕੀ ਬਾਣੀ ਦਾ ਜਿੰਨਾ ਹੋ ਜਾਵੇ ਉਨਾ ਥੋੜ੍ਹਾ ਹੈ। ਸੋ ਪਰਨਾ ਦਾ ਅਰਥ ਹੁੰਦਾ ਇਹ ਦੋ ਨੇ, ਹਜੂਰੀਆ ਅਤੇ ਆਸਰਾ, ਇਹ ਟਕਸਾਲਾਂ ਵਿੱਚ ਸਿਖਾਇਆ ਜਾਂਦਾ, ਮਹਾਂਪੁਰਖ ਦੱਸਦੇ ਨੇ। ਸੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਪਗ ਪਰ ਮੁਰ ਮੁਰ ਪ੍ਰਣਾਮ ਹੈ, ਪਰਨਾ ਸ਼ਰਨ ਵਿਚਾਰ। ਕਵੀ ਜੀ ਕਹਿੰਦੇ ਵੀ ਤੁਹਾਡੇ ਦੋਵਾਂ ਚਰਨਾਂ 'ਤੇ ਤੁਸੀਂ ਸੁੱਖਾਂ ਦੀ ਖਾਣ ਹੋ, ਅਤੇ ਸ਼ਰਨ ਆਇਆ ਸੇਵਕਾਂ ਦੇ ਡਰ ਭਉ ਸਾਰੇ ਚੱਕ ਕੇ, ਅਤੇ ਸੁੱਖ ਵਰਤਾ ਦਿੰਦੇ ਹੋ ਖੁੱਲ੍ਹੇ ਦੋਈ ਹੱਥੀਂ, ਗਰੀਬਾਂ ਸਿੱਖਾਂ ਦੀ ਗਰੀਬੀਆਂ ਦੂਰ ਕਰ ਦਿੰਦੇ ਹੋ, ਅਤੇ ਪੱਗ ਪਰ ਮੁਰ ਪ੍ਰਣਾਮ ਹੈ, ਪਰਨਾ ਸ਼ਰਨ ਵਿਚਾਰ। ਤੁਹਾਡੇ ਦੋਵਾਂ ਚਰਨਾਂ ਉੱਪਰ ਮੇਰੀ ਪ੍ਰਣਾਮ ਨਮਸਕਾਰ ਹੈ, ਅਤੇ ਮੈਨੂੰ ਹੋਰ ਕੋਈ ਆਸਰਾ ਨਹੀਂ, ਇਹ ਵਿਚਾਰ ਲਓ ਮੈਨੂੰ ਸੱਚੇ ਪਾਤਸ਼ਾਹ ਤੁਹਾਡੇ ਹੀ ਚਰਨਾਂ ਦਾ ਆਸਰਾ ਹੈ, ਤੁਹਾਡੀ ਸ਼ਰਨ ਹੈ, ਮੇਰੇ 'ਤੇ ਕਿਰਪਾ ਕਰਿਓ। ਇਹ ਕਵੀ ਜੀ ਸੋ ਬੇਨਤੀਆਂ ਅਰਦਾਸਾਂ ਅਤੇ ਜਸ ਜੀ ਦੇ ਵਿੱਚ ਹੋਵੇ। ਸੋ ਨਮਸਕਾਰਾਤਮਕ ਮੰਗਲੇ ਨੂੰ ਕਹਿੰਦੇ ਨੇ, ਜਿਹਦੇ ਵਿੱਚ ਜਸ ਵੀ ਹੋਵੇ ਅਤੇ ਨਮਸਕਾਰ ਵੀ ਹੋਵੇ, ਮੱਥਾ ਵੀ ਹੋਵੇ ਟਿਕਿਆ, ਅਰਦਾਸ ਵੀ ਹੋਵੇ। ਸੋ ਭਾਈ ਸੰਤੋਖ ਸਿੰਘ ਸਾਹਿਬ ਜੀ, ਇਹ ਮੰਗਲ ਪਹਿਲਾਂ ਜਸ ਦਸ ਗੁਰੂ ਸਾਹਿਬਾਂ ਦਾ ਆਵੇਗਾ, ਫਿਰ ਗੁਰੂ ਨਾਨਕ ਦੇਵ ਜੀ ਦਾ ਸੋਹਣਾ ਆਗਮਨ ਤੋਂ ਲੈ ਕੇ ਇਤਿਹਾਸ ਆਪ ਜੀ ਸਾਹਮਣੇ ਰੱਖਣਗੇ ਆਪਣੇ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਗੁਰਮੁਖਾਂ ਦੀ ਰਸਨਾ ਤੋਂ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਹੈ, ਨਾਮ ਸਿਮਰਨ ਦੇ ਲਾਹੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

Guru, Hua, Guru, Hua, Guru, Hua, Guru, Hua, Guru.

ਸਿਫਤ ਖਸਮ ਦੀ ਨੂਰ ਅਰਸਾਹ ਪੁਰਸਾਹ ਚੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ

ਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਇਹ ਛੁੱਟ ਹੈ ਨਿਕ ਨ ਜਾਈ ਉਹ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ।

ਜਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਘਰ ਗਾਵ ਹੋ ਸੋਹੇਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀ ਅੰਨ ਦੇਖੈ ਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀ ਅਜ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੁਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਲਾ ਪਹਿਲਾ।

ਵਿਸੋਏ ਦਸਿਆ ਘੜੀਆਂ ਪਹਿਰਾ ਸਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪੰਪ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾਤ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ।

ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਧ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰ

ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵਿਸਾਹੋ ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ

ਰਹਿ ਜੋ ਹਰ ਹਿਰਦੈ ਸਦਾ ਵਸਾਇ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ ਏਕ ਸ਼ਬਦ ਲਿ

ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਏ ਤੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹ ਨ ਕੋਈ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤੋ ਜਾੜੈ ਨੀ ਸਾੜ ਗਾਵੈ ਕੋ ਗੁੜ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੀ ਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥਕ ਵਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸਾਵੇ ਪ੍ਰਵਾਹ ਸਾਚਾ ਸਾਹਿ ਸਾਚ ਨਾਇ ਭਾਖੇ ਆ ਭਾਉ ਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਆ ਜਿਤ ਦਿਸੈ ਦਰਬਾਰ ਮਾਂ ਹੋ ਕੇ ਬੋਲ ਬੋਲੀਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਉਹ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾੜੀਐ ਸਭ ਆਪੇ ਸੱਚੇ ਅਰਥ ਆਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਸ ਕਰ ਲੈ ਜਾਏ ਗੁਰਮੁਖ ਨਾਦੂੰ ਗੁਰਮੁਖ ਵੇਦੂੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕੇ ਨਾਈ ਕਰੀ ਜੇ ਤੀ ਸਰਟੋ ਪਾਈ ਵੇਖਾ ਵਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਦਿਵਾ ਹਰਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਇ ਕੈ ਜਸ ਕੀਰਤ ਜਗ ਲੈ ਜੇ ਤਿਸ ਨਦ ਨਾ ਆਵੇ ਤਾਂ ਬਾਤ ਨੂੰ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤੇ ਅਗੁਣ ਦੇ ਤੇ ਹਾ ਕੋਇ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ ਸੁੜਿਆ ਦੀਪਲੋ ਪਾਤਾਲ ਸੁੜਿਆ ਪੋਹਣ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਰਾਹਣ ਮੰਦ ਸੁਣਿਆ ਯੁਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਸਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਕਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੁਸ ਚੋਟਾ ਨਾ ਖਾਏ ਮੰਨਾ ਜਮ ਕਹਿ ਸਤ ਨੂੰ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਸਮ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ
ऐसा नाम निरंजन होई जी को मन जाने मन कोई मन्ना पावे मुख द्वार मन्ना परवार साधार मन्ना तरा तारे गुर सिख मन्ना नानक पवे ना पेख ऐसा नाम निरंजन होई जी को मन जाने मन कोई पंच परवान पंच प्रधान पंची पावे है दरगह मान पंचे सोह दर राजान पंचा का गुरीक ध्यान जी को कह कर विचार करते कह करना नाही सुमार ताउल धर्म दया का पूत संतोख था प्रकया जिन सूत जी को बुझा हो वैस चार तबलै उपर कीता भार धरती होर प्रै होर तिस्ती भार तलै कमजोर जी जात रंगा के नाव सब ना लिखिया बड़ी कलाम एहो लेखा लिख जाने कोई लेखा लिखिया कीता होए कीता तन सवाले हो रूप देती दात जाने कौन को तो कीता पसाव को कुआउ तिस्ते हो लख दरियाओ कुदरत कौन कहा विचार वारिया न जावा एक बार जो तुद पावै साई भलीका तू सदा सलामत निरंकार असंख जप असंख भाव संख पूजा संख तपता उसंख ग्रंथ मुख वेद पाठ संख योग मन राह दसंख भगत गुण ज्ञान विचार असंख सती असंख दातार असंख सूर मोह पक्षार संख मोल विलाय तार कुदरत कमन कहा विचार वारिया न जावा एक बार जो तुद पावै साई भलीकार तू सदा सलामत निरंकार असंख मूर्खे अंध घोर असंख चोर हराम कोर असंख अमर कर जाहि जोर संख गड़बड़ हत्या कमाहि संख पापी पाप कर जाहि संख कूड़ियार कूड़े फिराय असंख मलेश मल पाखाहि संख निंदक सिर क्रह पार नानक नीच कह विचार वारिया न जावा एक बार जो तुद पावै साई भलीकार तू सदा सलाम निरंकार असंख नाव असंख थाव अगम अगम संख लो संख हसर पार होए अखरी नाम अखरी साला अखरी ज्ञान गीत गुण गाह अखरी लिखण बोलन बाण करा सृष्टन जोग विखाड़ जिने एह लिखे तिस सिर नाहि जे परमाहि तिम ति पाहि जेता कीता तेता नाओ नावे नाही कुथाओ कुदरत कौन कहा विचार वारिया न जावा एक बार जो तुद पावै साई भलीकार तू सदा सलाम निरंकार प्रियै हाथ पैर तन देह पानी धोता उत्तर सोखे हे मूत पलेती कपड़ होए दे सा बूण लगिया ओह धोए प्रियै मत पापंक संग ओह धोपै नावे कै रंग पुन्नी पापी आखण नाही कर करना लिखला जाहु आपे बीज आपे ही खाहु नानक हुकमी आवहु जाहु तीर तप दया दा दाडो जी को पावै तिनका मान सुणिया मन अमन कीता भाव अंतरगत तीर्थ मल नाओ सब गुण तेरे मैं नाही कोए विण गुण कीते भगत न होए स्वास्थात बाणी ब्रह्माओ सत सुहार सदा मन चाओ कवन सो वेला वक्त कवन कवन थित कवन वार कवन सेर उती बाहु कवन जित हुआ आकार वेल पाई पंडती जी हुआ लेख पुराण वक्त न पाए का दिया जे लिखण ले कुराण थित वारणा जोगी जाना रुत बाहु न कोई जाकर तसर टीको साजे आपे जाना सोई किव करे आखा किव साला ही किव वरणी किव जाना नानके आखण सब को आखा एक दुख सियाणा वड्डा साहिब वड्डी नाही कीता जा का होवै नानक जी को आपू जाणै गा गया न सो है पाल ताला पाताल लख अगस अगस ओड़क ओड़क पाल थके वेद कहन कबात सास उठारा कहन ते वासलु एक धात लेखा हो था लिखिया लेखा हो नासो नानक वड्डा किया आपे जाड़े आप साला ही साला हे इति सुरत न पाईया नदियां अतः वह पवह समुद न जानिया है समुद साह सुल्तान ग्रह सीति माल धन कीड़ी तोल न हो बणी जे तिस मर न विसरै अंत न सिपति कहण न अंत अंत न करण देण न अंत अंत न वेखण सुण न अंत अंत न जापै क्या मनमंत्र अंत न जापै क्या मनमंत अंत न जापै कीता आकार अंत न जापै पारा बार अंत कारण कीती बिलाहि ताके अंत न पाई जाहे इहो अंत न जाने कोई बहुत तक ही अब बहुत आहे वड्डा सा उच्चा थाओ उच्चे ऊपर उच्चा नाव एवड़ उच्चा होवै कोई तो सोचे को जाने सोए जेवड़े आप जाने आप आप नानक नदरी करमी दात बहुता कर्म लिखिया न जाए वड्डा दाता तिरना तमाए कीती मंगा जोद उपार कीते अकड़त नहीं विचार किते खप टुटा है बेकार किते लै लै मुकर पाहे किते मूर्ख खाही खाही किते दुख भुग सद मार एह पेदा तेरी दातारू बंद कलासी भाणै होए राख न सकै कोई जी को खाए को आखण पाए ओहो जाण जीतिया मोहे खाए
ਆਪੇ ਜਾਣੇ ਆਪੇ ਦੀ ਆਖਿਆ ਹਿੱਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲਿਆ ਵਹਿ ਮੁੱਲਾ ਜਾਹੀ ਮੁਲ ਭਾਈ ਮੁੱਲਾ ਸੰਭਾਹ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਪ੍ਰਮਾਣ ਮੁੱਲਾ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੈ ਵਖਿਆਨ ਆਖੇ ਬਰਮੇ ਆਖੇ ਇੰਦੋ ਆਖੇ ਗੋਪੀ ਤੈ ਗੋਬਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕਿਤੇ ਕਿਤੇ ਬੁੱਧ ਆਖੇ ਹੈ ਧਰਮ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹੇ ਉੱਠ ਉੱਠ ਜਾਹੇ ਤੇ ਕਿਤੇ ਹੋਰ ਕ੍ਰਿਸ਼ਤਾ ਆਖਣ ਕਹਿ ਕੇ ਜੇ ਬੜ ਭਾਵੇ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕਿਆ ਸਿਰਗਾ ਬਾਰਾ ਗਾ ਬਾਰੂ ਸੋ ਦਰ ਕੇ ਹਾਸੂ ਕਰਕੇ ਹਾਜਤ ਬਸਤਰ ਸੰਭਾਲੀ ਬਾਜੀ ਨਾਦ ਅਨੇਕ ਆਸੰਖਾ ਕੀਤੀ ਬਾਬਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨ ਪਾਵਣ ਨੂੰ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਸ ਬਾਰੇ ਗਾਵੇ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣ ਯਾ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤ ਨੂੰ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਸਹੀ ਤੁਦਰੋਂ ਗਾਵੇ ਜੋਤ ਭਾਵਣ ਤੇ ਤੇਰੇ ਪੱਗ ਤਰਸਾਲੇ ਹੋਰ ਕੀਤੀ ਗਾਵਣ ਸੇ ਮੈਂ ਚਿਤਨ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਣ ਜਾਸੀ ਰਤਨਾਂ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵਿਕਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਡਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰੇ ਬਿਭੂਤੇ ਕਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਦਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਘੜਕੜ ਵੱਜ ਹਨਾਦ ਆਪਣਾਤ ਨਾਥੀ ਸਬਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਹੈ ਲਿਖੇ ਆਵੈ ਭਾਗ ਆਦੇਸ਼ ਦਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਬੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾੜ ਜੁਗਤ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ

ਭੰਡਾਰੂ ਜੋ ਕਿ ਛਪਾਇਆ ਸੋ ਇੱਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆਖੀਐ ਏਕ ਨਾਮ ਜਗਦੀਸ਼ ਇਤਰਾਹ ਪਤ ਪਬੜੀਆ ਚੜੀਆ ਹੋਇ ਅਕੀਸ ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਲ ਮਲ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਥ ਪ੍ਰਵਾਨ ਕਰਮ ਪਵਨ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਨ ਗਏ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾਟ ਘੜੀਏ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁਧਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤ ਨਿਰੰਦੋ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਥਰਾਉਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹਿਤਾ ਕੇ ਰੂਪ ਨਖ ਨੇ ਜਾਹਿ ਨਾ ਓਹੇ ਮਰਨ ਠਾਗੇ ਜਾਹਿ ਨਿਰਕਾ ਰਾਮ ਸਹਿ ਮਨ ਮਾਹਿ ਤਿੱਥੈ ਭਗਤ ਵਸੈ ਕੇ ਲੋ ਕਰਹ ਨ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੀ ਕੋ ਕਥਤ ਅੰਤ ਨਯੰਤ ਤਿੱਥੈ ਲੋ ਅਲੋ ਆਕਾਰੂ ਜਿਵ ਜੀ ਹੁਕਮ ਤਵੈਤ ਵਿਕਾਰੂ ਵੇਖੈ ਵਿਖਸੈ ਕਰ ਵਿਚਾਰੂ ਨਾਨਕ ਕਥਨ ਕਰੜਾ ਅਸਾਰ ਜਾਤ ਪਹਾਰਾਂ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਪੌਕਾ ਲਾਗਨ ਤਵਤਾਉ ਭਾਂਡਾ ਭਾਮਰਤ ਤਿੱਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਚਪੈ ਛੰਦ ਤੈ ਪ੍ਰਸਾਦ, ਚੱਕਰ ਚੇਹਿਨ ਅਰ ਬਰਨ ਜਾਤ ਅਰ ਪੈਤਨ ਜਹੇ ਰੂਪ ਰੰਗ ਅਰੜੇ ਭੇ ਕੋ ਕਹਿਣ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਤੋਜ ਕਹੀ ਜਾਏ ਕੋਟ ਇੰਦਰ ਦਰਣ ਸਾਹੀ ਸਾਹਣ ਗਣ ਜਾਏ ਤ੍ਰਿਪੁਣ ਨਿਹ ਪਉ ਸੁਰ ਨਰੋ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਪ ਸਰਮ ਨਾਮ ਕਥਾ ਕਬੰਡ ਕਰਮ ਨਾਮ ਬਰਨ ਸਮਤ ਭੁਜੰਗ ਪ੍ਰਿਆਤ ਸੰਦੇ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮ, ਨਮਸਤੰਗ ਧਰਮ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੇਕਾ, ਨਮਸਤੰਗ ਨੇਕਾਏ, ਨਮਸਤੰਗ ਭੂਤੇ, ਨਮਸਤੰਗ ਦੂਪੇ, ਨਮਸਤੰਗ ਕਰਮੇ, ਨਮਸਤੰਗ ਭਰਮੇ, ਨਮਸਤੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਾਮੇ, ਨਮਸਤੰਗ ਕਾਮੇ, ਨਮਸਤੰਗ ਧਾਤੇ, ਨਮਸਤੰਗ ਕਾਤੇ, ਨਮਸਤੰਗ ਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਤਾਪੇ, ਨਮਸਤੰਗ ਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਸਵਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤੰਗ ਥਰਮੇ, ਨਮਸਤੰਗ ਜਰਾਸਰੇ, ਨਮਸਤੰਗ ਰਾਸੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਦਬੇ, ਨਮਸਤਾ ਸਜਬੇ, ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮੋ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੀ ਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੋਬਨਵੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰੰਗ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਖੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਰਹੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਤਰੀ ਛੰਦ ਤਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਲੇਖ ਹੈ, ਭੇਖਾ, ਨਾਮ ਹੈ, ਕਾਮ ਹੈ, ਧੇ ਹੈ, ਭੇ ਹੈ, ਜੀਤ ਹੈ, ਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਸੁਰਗ ਹੈ, ਨੀਲ ਹੈ, ਨਾਦੇ ਹੈ, ਜੇ ਹੈ, ਜਾਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭੰਜ ਹੈ, ਝੂਜ ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਦ ਹੈ, ਨਿਰਭੂਜ ਹੈ, ਸੂਜ ਹੈ, ਕਾਲ ਹੈ, ਜਾਲ ਹੈ, ਲਾਹ ਹੈ, ਜਾਹ ਹੈ, ਨੰਤ ਹੈ, ਮਹੰਤ ਹੈ, ਅਲੀ ਕੈ, ਨਰਸੀ ਕੈ, ਨਿਰਲੰਬ ਹੈ, ਸਮ ਹੈ, ਗਮ ਹੈ, ਜਮ ਹੈ, ਭੂਤ ਹੈ, ਸੂਤ ਹੈ, ਅਲੋਕ ਹੈ, ਸੋਕ ਹੈ, ਜੀਤ ਹੈ, ਭੀਤ ਹੈ, ਅਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਜੀਤ ਹੈ, ਭੀਤ ਹੈ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆ ਛੰਦ। ਨਮੋ ਸਰਮਾਨ ਸਮਸਤ ਨਿਧਾਨੇ, ਨਮੋ ਦੇਵ ਦੇਵੇ ਭੇਕੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਬ ਗਾਉਣੇ, ਨਮ ਸਰ ਭਾਉਣੇ, ਅਨੰਗੀ ਅਨਾਥ ਨਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੀ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮ ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ ਸਮਸਤੀ ਭਭੂਤੇ, ਕਲੰਕੰ ਬਿਰਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰਗ ਪਰਮ ਵਿਦੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਪੇਖੀ ਭਰਮੀ ਭੋਗੀ ਭੁਗਤੇ, ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣ ਗੁਰੂ ਕਰਮੇ, ਨਮੋ ਪ੍ਰੇਤ ਪ੍ਰੇ ਦੇਵੀ ਸੁਧਰਮੇ, ਨਮੋ ਰੁਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਖ, ਨਮੋ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸ਼ਨਾਰੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਤਦਾਨੰਦ ਸਰਵੰਗ ਪ੍ਰਣਾਸੀ, ਅਨੂਪੇ ਰੂਪੇ ਸਮਸਤ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ, ਅਦੋ ਉਰਦ ਅਰਦੰਗ ਅਗੰਗ ਉਹ ਗਰਤਾ, ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰਗ, ਸਦਾ ਸਰਬਦਾ ਸਦਾਤਾ ਦਯਾਲੰਗ, ਛੇਦੀ ਭੇਦੀ ਨਾਮ ਕਾਮ ਸਮਸੋ ਪਰਾਜੀ ਸਮਸਤਾਮ, ਤੇਰਾ ਜੋਰ ਚਾਤਰੀ ਛੰਦ।
ਜਲੇ ਹੈ ਥਲੇ ਭੀ ਤੈ ਭੇ ਹੈ ਪ੍ਰਭੂ ਹੈ ਜੂਗਾ ਹਦੀਸਾ ਪੀਸਾ ਹੈ ਭੁਜਾ ਪ੍ਰਿਆ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮਸਰ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਰੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤ੍ਰਿਭੰਗੇ ਅਰੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਆਖੇ ਜੇ ਭੀਜੇ ਸਮਸੰਗ ਪ੍ਰਸੀਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਦਿਸੇ ਦਖ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਮਗਲਾ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਣੇ ਸਰਵੰਗ ਵਾਣੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਯੁਕਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਤ ਪ੍ਰਸਾਦ ਆਦ ਰੂਪ ਅਨਾਥ ਮੂਰਤ ਜੋਨ ਪੁਰਖ ਭਾਰੂ ਸਰਮਾਨ ਸਰਮਾਨ ਦੇ ਭੇਵਾਦ ਦਾਰੂ ਸਰਪਾਲਕ ਸਰਪਕਾਲਕ ਸਰਪ ਕੋਪਨ ਕਾਲੂ ਜਥਰ ਤਤਰ ਬਰਾਜਹੀ ਅਵਦੂਤ ਰੂਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦਿ ਪੁਰਖਾ ਜਾਨ ਮਰਤਾ ਜੋਨ ਆਦਿ ਸੇਖ ਦੇਸ ਔਰ ਨਪਿਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਪਿਸਾ ਹੋਏ ਫੈਲਿਓ ਅਰ ਰਾਗ ਨਾਮ ਕਾਮ ਵਿਹੀਨ ਪੇਖ ਧਾਮੁ ਨਾ ਜਾਏ ਸਰਮਾਨ ਸਰਬਤਰ ਮਾਸ ਤੈ ਮਨ ਤਾਹਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਿਹ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚਾਹਦਾ ਕਿ ਵਿਖੈ ਜਗ ਜਾਪੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭਹ ਜੀ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਵਿਸਵ ਰਚਿਓ ਸਜੇ ਅੰਪਵ ਕਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਤ ਭੂਤਾ ਲੱਖ ਭੇਸ ਅੰਗਰ ਅਗਰ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੇਕ ਅਨੁਸਤ ਏਕ ਪੁਰਖ ਦੂਤ ਗਰਭਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਮੇਕ ਪੁਰਖ ਪਾਰੂ ਸਰਬ ਲਾਇਕ ਸਰਬ ਘਾਇਕ ਸਰਬ ਕੋਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਧਿਆਨ ਭੇਖ ਸਰਬ ਸਾਸਨਾ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵੇ ਬਹੁ ਚਿਤ ਮਦ ਭਰ ਛੰਦ ਤੈ ਪ੍ਰਸਾਦ ਗੁਣ ਗਨ ਦਾਰ ਮਹਿਮਾ ਪਾਰਾਸਨ ਭੰਗ ਮਾਨਾਂਗ ਅਨੁਭਵ ਪ੍ਰਕਾਸ਼ ਨਿਸਤਿਨ ਨਾਸ ਆਦਿਨ ਬਾਹੂ ਸਾਹੂ ਸਾਹੂ ਰਾਧਨ ਰਾਜੂ ਭਾਣ ਭਾਣ ਦੇਵ ਭਣ ਦੇਵ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤ ਅੰਗਾਬਾ ਭੰਗ ਆਤਮਿਤ ਪਾਰ ਮੋਨ ਗਨ ਪ੍ਰਣਾਮ ਗਾਤਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਭੈਣੇ ਕਾਮ ਆਦਿਤ ਪ੍ਰਚਾਨ ਮਿਤ ਅਖੰਡ ਅਖੰਡ ਆਲਿਸਤਾ ਕਰਮ ਅਦ੍ਰਿਸਤਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਢੇ ਚਾਚਰੀ ਛੰਦ ਥ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀ ਅੰਕਰੀ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਭਰਮੰਗ ਨ ਪਿਤ੍ਰੈ ਨ ਕਰਮੰਗ ਨ ਕਾਇ ਜਨਮੰਗ ਜਾਇ ਨ ਚਿਤ੍ਰੈ ਨ ਮਿੱਤ੍ਰੈ ਪਰੇ ਅਪਵਿੱਤ੍ਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੈ ਪ੍ਰਸਾਦ ਕਰਤੇ ਕੇ ਅਛਿਜ ਦਿਸੈ ਕੇ ਅਭਿਜ ਭਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਕੈ ਕੇ ਅਭਦੂਤ ਭਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜਾ ਹੈ ਕੇ ਅਸੋਕ ਵਰਣੈ ਕੇ ਸਰਬਾ ਭਰਣੈ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਰਪਹਨੂ ਪੈ ਕੇ ਆਦਿ ਅਦੇਵੈ ਕਿ ਆਪ ਭੇਵੈ ਕਿ ਚਤੁਰੰਗ ਬਿਹੀਨੈ ਕਿ ਏਕਾ ਅਧੀਨੈ ਕਿ ਰੋਜੀ ਰਜਾਕਾ ਰਹੀਮਾ ਰਿਹਾ ਕਿ ਕਪਾਕ ਬਿਆਵੇ ਕਿ ਗੈਪ ਲਗਾਵੇ ਕਿ ਅਫਲ ਗੁਨਾਹ ਕਿ ਸਾਹਿੰਗ ਸਾਹਿੰਗ ਕਿ ਕਾਰਨ ਕੁਨਿੰਦਾ ਹੈ ਕਿ ਰੋਜੀ ਦੇ ਹੰਦ ਹੈ
के राजक रहीम है, के कर्मंग करीम है, के सर्वंग कली है, के सर्वंग दली है, के सर्वत्र मान्य है, के सर्वत्र दान है, के सर्वत्र गौण है, के सर्वत्र पौन है, के सर्वत्र दिशा है, के सर्वत्र पिशा है, के सर्वत्र राजा है, के सर्वत्र साजा है, के सर्वत्र दीना है, के सर्वत्र लीना है, के सर्वत्र जाहु, के सर्वत्र पाहु, के सर्वत्र दिशा है, के सर्वत्र पिशा है, के सर्वत्र काल है, के सर्वत्र पाल है, के सर्वत्र पाल है, के सर्वत्र हंता, के सर्वत्र गंता, के सर्वत्र पेखी, के सर्वत्र पेखी, के सर्वत्र काजय, के सर्वत्र राजा, के सर्वत्र सुख है, के सर्वत्र पुख है, के सर्वत्र त्रण, के सर्वत्र दिशा है, के सर्वत्र पेशा है, के सर्वत्र मान्य सदैव प्रधान है, के सर्वत्र मान्य सदैव प्रधान है, के सर्वत्र जाप्या है, के सर्वत्र थाप्या है, के सर्वत्र पान है, के सर्वत्र मान है, के सर्वत्र इंद्र है, के सर्वत्र चंद्र है, के सर्वंग कली मैं, के परमंग अफी मैं, के आकल अला मैं, के साहब कला मैं, के उसन भजू है, तम वरजू है, हमेश्वर सलाम है, सली खत्म दम है, गनी मुलस कस्ता है, गई बल प्रस्ता है, बलांदल मुकाना है, जिमिन जिमाना है, तमि जल तमाम है, रुजो नदान है, हरि फल जी मर जाए, के जकीना अनेकुल तरंग है, भेद है, भंग है, जी जल नवाजे है, गरी मुख राजे है, निरुक्त स्वरूप है, त्रिमुक्त प्रभूत है, प्रभुक्त प्रभा है, सुजुगत सुदा है, सदैव सूप है, भेदी अनूप है, समस्त उपराज है, सदा सर्वसाज है, समस्त सलाम है, सदैव काम है, निर्बाध स्वरूप है, गाद है, अनूप है, ओ अंगाद रूप है, नास रूप है, अनंगी अनामी त्रिभंगी त्रिकामी त्रिवर्ग त्रिबादी अगंजे अगादी सुलोंग सुभागे सो सर्व अनुराग है, तिरभुगत स्वरूप है, अछिज है, छूत है, के नरक प्रणास है, प्रतिल प्रवास है, निरुक्त प्रभा सदैव सदा है, विभुगत स्वरूप है, प्रजुगत अनूप है, निरुक्त सदा है, विभुगत प्रभा है, अनुक्त स्वरूप है, प्रजुगत अनूप है, चात्री छंद अभग है, नंग है, भीख है, लेख है, परम है, कर्म है, नाद जुगाद्या जय है, वह है, भूत्या धूत है, अनास है, दास है, धंद है, बंद है, भगत है, विरक्त है, अनास है, प्रकाश है, अचिंत है, सुनित है, लिख है, दीख है, लिख है, भीखा ढा है, गा है, सम है, गम है, नील है, नाद है, अनित है, सुनित है, जात है, जाद है, चरपड़ छंद प्रसाद सर्वंग हंता सर्वंग गंताउ सर्वंग ख्याता सर्वंग ज्ञाताउ सर्वंग हर्ता सर्वंग कर्ताउ सर्वंग प्राणु सर्वंग प्राणु सर्वंग कर्मंग सर्वंग धर्मंग सर्वंग युक्ता सर्वंग मुक्ता रक्षावल छंद प्रसादु नवो नरक नास दैव प्रकाशी अनंगंग स्वरूपे अभंगंग विभूते परमात्म परमाते सदा सर्वसाथी अगाध स्वरूपे निर्बाध विभूते अनंगी अनामी त्रिभंगी त्रिकामे निरभंगी स्वरूपे सर्वंगी अनूपे न पुत्रन पुत्रन सत्रन मित्रन तातन मातन जातन पाता नरसाकं सीका मित्तो मीक सदैव प्रवह अजय अजाह भगवती छंद प्रसाद के जाहर जहूर है के हाजर हजूर है मेस्तर सलाम है समस्त कला में के साहब दिमागे के हसरो तिरागे के काबिल करीम है के राज करीम है के रोजी देहंद है के राज करहिंद है करीमल कमाल है कुछ जमाल है गरीमल खराज है गरीमल नवाज है हरिफल सुकान है हरासल पकान है कलंकंक प्रणास है समस्तल निवास है गंजल गरीम है रजा करीम है समस्तल दिबाह के साहब करह के नरकंक प्रणास है बहतल निवास है के सर्वल गवन है मैं सर्ववन है तमा मुलत जी मैं समस्त जी जह परम परमेश समस्त जीस है देसल लेख है मैं सुल भेख है जिमिल जमा है अमिकलमा है करी मुल कमाल है के जोरत जमाल है के अचरंग प्रकाश है के मित्तो सुभाष है के अजब स्वरूप है के मित्तो विभूत है के मित्तो पसा है के आत्म प्रभ है के अचलंग अनंग है के मित्तो भंग है मध पातशाह प्रसाद मोन मन प्रणाम गण गण प्रणाम दाम अरबर गंज हर नर प्रभंज आन गण प्रणाम मन मन सलाम हर नर खंड बर नर मंड पहुनास मोन मन प्रकाश गौन गण प्रणाम जल सरम दाम अनशज अंग आसन भंग उपमा पार गात मित उदार जल थल अमंड दिस विस भंड जल सर महंत दिस विस बेअंत अन पहुनास त्रिहत्तर त्रास आजन बाहु एक सदा हो ओंकार आदि कथनी अनाद खलखंड ख्याल गुर ब्र अकाल कर कर प्रणाम चित चर नाम अनशिच गात अजना बातन चंद गात रंज बातन टट भंडारन ठट पार
ਆਡੇਟ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲਾ ਹੈ ਅਰ ਕਾਲਾ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸ ਸਵਰਨਾਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਾਰਤੀ ਪਰ ਹੈ ਕਰਣਾ ਕਰ ਹੈ ਅਜਪਾ ਜਪਾ ਥਪ ਥਪ ਹੈ ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾਈ ਮ੍ਰਿਤਾ ਮ੍ਰਿਤਾ ਕਰੁਣਾ ਕ੍ਰਿਤਾਈ ਕ੍ਰਿਤਾ ਕਰੁਣਾ ਧਰਣੀ ਤ੍ਰਿਤਾ ਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਮ੍ਰਿਤਾ ਮ੍ਰਿਤਾਈ ਅਜਮਾ ਕ੍ਰਿਤਾ ਮ੍ਰਿਤਾ ਮ੍ਰਿਤਾਈ ਨਿਰਨਾਇਕ ਹੈ ਖਲਕਾਇਕ ਹੈ ਬੇਸੁੰਬਰ ਹੈ ਕਰੁਣਾਲਯ ਹੈ ਨਿਰਨਾਇਕ ਹੈ ਸਰਵ ਪਾਇਕ ਹੈ ਪਹਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਰਬਾ

Okay. ਭੰਗੀ ਸਰੂਪਿਆ ਨੰਗੇ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੇ ਕਾਮੇ ਏ ਕਛਰੀ ਛੰਦ ਅਧਿਆਇ ਅਲਾਇ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਗੰਧ ਪੰਜ ਅਲੱਕ ਭਕ ਅਕਾਲ ਦਿਆਲ ਅਲੇਖ ਭੇਖਾ ਨਾਮ ਕਾਮ ਗਾਹ ਟਹ ਨਾਥੇ ਪਰਮਾਥੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਅਕਰਮ ਭਰਮ ਗੰਜੇ ਲੇਖੇ ਭੁਜੰਗ ਪ੍ਰਿਆ ਛੰਦ ਨਮਸਤ੍ਰ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਕਾਮੰਗ ਬਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚਦਾਨੰਦ ਸਤੰਗ ਪ੍ਰਣਾਸੀ ਕਰਿਮੁਰ ਕੁਰਿੰਦਾ ਸਮਸਤ ਨਿਵਾਸੀ ਅਜਾਇ ਬਿਭੂਤੇ ਕਜਾਇ ਬਿਗਨੀਮੇ ਹਰਿਅੰ ਕਰਿਅੰ ਕਰਿਮੁਰ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵੇਅੰ ਭਵੂੰ ਸੁਭੂੰ ਸਰਬਦਾ ਸਰਬਯੁਕਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਹ ਸੁਧਾਨ ਕੇ ਦੇਖ ਫਿਰੇ ਓਕਾਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਕੇ ਮਾਤਿ ਮਤੰਗ ਦਿਰਜ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤਰੰਗ ਕਰੰਗ ਸੇ ਕੂਦਤ ਪਾਵਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭੁਜਾਨ ਕੇ ਭੂ ਭਲੀ ਬਿਧ ਨਿਆਵਤ ਸੀਸ ਨ ਜਾਤ ਬਚਾਰੇ ਇਤਿ ਭਇ ਤੂ ਕਹ ਭਇ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਨ ਜਾਤ ਬਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਮ ਦਇਆ ਧੁਮਦਾਨ ਸੁਸਨਮ ਨੇਮ ਅਨੇਕ ਪਸਿਖਾਏ ਵੇਦ ਪੁਰਾਣਕ ਤੇਵ ਪੁਰਾਣ ਜਮੀਨ ਬਾਣਸ ਬਾਣ ਕੇ ਪੇਖਾਏ ਪਵਨ ਆਹਾਰ ਜਤੀ ਜਤਾਰ ਸਭੈ ਸੁਭ ਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਪਾਹਾ ਦੁਰੰਤ ਦੁਬਾਹਾ ਸੁ ਸਾਸ ਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦੰਤ ਲਾਂਗੇ ਵੀਰ ਪਾਰ ਬਡੇ ਬਿਰੇ ਅਰਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਰਿੰਦ ਮਵਾਸਨ ਮਾਤਿਕ ਜਾਨ ਕੀ ਮਾਨ ਮਲਈਆ ਗੜ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਸਰ ਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨ ਦੇ ਫਨਿੰਦਨ ਸਾਧਰ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪਾਂਗੇ ਪੁਨ ਪ੍ਰਤਾਪਨ ਬਾਲ ਜਾ ਧੁਨ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸੱਤਰ ਸਬੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਥ ਵਜਾਉਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗੁਦਾਰ ਅਨੇਕ ਸਵੰਭ ਰਸਾਦ ਬਰਾਂਗੇ ਬ੍ਰਾਹਮ ਮਹੇਸ਼ਰ ਬਿਸਨ ਸਚੀ ਪਤੰਤ ਫਸੀ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਭਾਗ ਤੇ ਨਰ ਬੇਰਣਾ ਦੇ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਥ ਫਿਰਿਓ ਲੀ ਸਾਥ ਮੁੰਦਰ ਲੋਕ ਗਏ ਉੱਪਰ ਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੇ ਅਸੇ ਹੀ ਅਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਹੁ ਸਭੈ ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਵਾਇਓ ਕੋ ਬੁੱਤਾਨ ਕਪੂਜਤ ਹੈ ਪਾਸ ਕੋ ਮ੍ਰਿਤਾਨ ਕਪੂਜਨ ਧਾਇਓ ਕੁਰ ਕਿਰਿਆ ਉਰਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕਪੂਜਤ ਹੈ ਪਾਸ ਕੋ ਮ੍ਰਿਤਾਨ ਕਪੂਜਨ ਧਾਇਓ ਕੁਰ

ਜਾਗੋ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਈ ਕਰੋ ਹਰ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਾਂ ਦੇ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪਤਪਾਰਾ। ਅਮਰੀ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੈ ਮਹ ਬਚਾਵੋ, ਸੁਖੀ ਵਸੈ ਮੋਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਅਮਣ ਤਿਹਾਊ, ਜੋ ਬਰ ਚਾਹੁ ਸੋ ਤੁਮ ਤੇ ਪਾਊ, ਸੇਵਕ ਸਿੱਖ ਹਮਾਰੀ ਤਾਰੀਆ ਹੈ, ਚੁਣ ਚੁਣ ਸਤਰ ਹਮਾਰੀ ਮਾਰੀਆ ਹੈ। ਆਪ ਹਾਥ ਦੈ ਮੁਝ ਬਰਿਆ, ਮਰਨ ਕਾਲ ਕਾ ਤ੍ਰਾਥਨ ਵਰਿਆ ਹੋ, ਜੋ ਸਦਾ ਹਮਾਰੀ ਪੱਛਾ, ਸ੍ਰੀ ਅਸਤ ਹੋ ਜੋ ਕਰੇ ਹੋ ਰੱਛਾ, ਰਾਖਲੇ ਹੋ ਮੋਹ ਰੱਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾਂ, ਤੁਮਹੁ ਪ੍ਰੀ ਚਾਤੁਰ ਦਸਕੰਤਾਂ, ਕਾਲ ਪਾਏ ਬ੍ਰਹਮੰਬ ਅਵਤਰਾਂ, ਕਾਲ ਪਾਏ ਸਿਵਜੂ ਅਵਤਰਾਂ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾਸਾ। ਜਮਨ ਕਾਲ ਜੋਗੀ ਸਿਵ ਕੀ ਓ, ਵੇਦ ਰਾਜ ਬ੍ਰਹਮਾ ਜੂ ਥੀ ਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹਤਾ ਹੁਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦਾ ਜਿਛਨੁ ਬੁਝਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹੁਮਾਰਾ, ਨਮਸਕਾਰ ਤਸੀ ਕੋ ਹੁਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਬਲ ਮੁਹੰਮਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਤੂਲਾ, ਸਪਰ ਕਿਰਪਾ ਦ੍ਰਿਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇਹ ਪਾਰਾ। ਜਬ ਅਕਰ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹੇ ਧਰ ਸਭ ਹੋ, ਜੀਤੀ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭੀ ਤੇਰਾ ਤਨ ਰਾਲਮ, ਜਾਣਤ ਬੇਦ ਭੇਦ ਅਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਸੰਭ, ਤਾਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵ ਨ ਪਾਵਦ ਬੇਦਾ, ਤਾਕੋ ਕਰ ਪਾਹਨ ਅਨਮਾਨ ਤਮਾਹ, ਮੂੜ ਕਚ ਭੇਦ ਨ ਜਾਣਤ ਮਾਹ, ਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਜੀਤੀ, ਬਰਣਤ ਭਿੰਨ ਭਿੰਨ ਤੋਹ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦਿਸ ਜਾ ਪ੍ਰਥਮ ਸੰਸਾਰਾ, ਏਕਾ ਰੂਪਾ ਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੀਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਜ ਦੀਨੀ, ਕਹੂ ਰਾਜਾ ਹਾਂ ਬੈਠਾ, ਕਹੂ ਸਿਮਟ ਭਏ ਸ਼ੰਕਰ ਕੈਠਾ। ਸਿਗਰੀ ਸ੍ਰੇਸ਼ਟ ਦਿਖਾਈ ਅਚੰਭ ਭਵ, ਆਦਿ ਜੁਗਾਦ ਸਰੂਪ ਸਜਮ ਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਬਰ ਸਿੱਖ ਸੰਘਰੋ, ਦੁਰਜ ਤੇ ਉਠਵਤ ਉਤਪਾਤਾ, ਸਕਲਮ ਲਈ ਕਰੋ ਰਣਕਾਤਾ, ਜੀ ਅਸ ਧੋਤਾ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੈ ਮਰੇ। ਪੁਰਖ ਜਾਉਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨ ਹੈ। ਰੱਛਾ ਹੋਏ ਤਾਹਿ ਸਭ ਕਾਲਾ, ਦੁਸ਼ਟ ਅਰਿਸ਼ਟਰ ਤਨ ਕਾਲਾ, ਕਿਰਪਾ ਦ੍ਰਿਸ਼ ਤਨ ਜਾਹਨ ਹਰ ਹੋ, ਤਾ ਕੀ ਤਾਪ ਤਨਕ ਮੈਂ ਹਰ ਹੋ, ਰਿਧ ਸਿਧ ਕਰਮ ਸਭ ਹੋਈ, ਦੁਠ ਛਾ ਛਪ ਸਕੈ ਨ ਕੋਈ, ਏਕ ਵਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹਿ ਬਾਰਾ, ਜਿਨ ਡਰ ਨਾਮ ਤਿਹਾਰੂ ਕਹਾ, ਦਰ ਦੁਹਰ ਦੁਖ ਤੇ ਰਹਾ। ਖੜਗ ਕੀਤ ਮੈਂ ਸ਼ਰਨ ਤਿਹਾਰੀ, ਆਪ ਹਾਦੈ ਲਿਹੋ ਮਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਛਾ ਕਰਤਾ, ਸ੍ਰੀ ਅਸਤੁਜ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਭਿਆਪਤ ਕੋਈ ਅੜੇ ਲਉ, ਸੁਣੈ ਗੋਂਗ ਜੋ ਜਾਹਿ ਸੁਰਸ ਨ ਪਾਵਈ, ਸੁਣੈ ਮੂੜ ਚਿਤਲਾ ਚਤੁਰਤਾ ਆਵਈ। ਦੁਖ ਦਰਦ ਭਾਉ
निकट न तिन नर के रहै हो जो जाकी एक बार चौपाई को कह चौपाई संबत 1750 जय अर्ध 1753 कह जय भाद्रव सुदी अष्टमी रवारा तीरस्त द्रव ग्रंथ सुधारा सवैया पाए गह जब ते तुमरे तब ते को आंख त्रे नहीं आने ओ राम रहीम पुराण कुरान अनेक कह मत एक न माने ओ सिमरत शास्त्र बेद सबै बहु भेद कह हम एक न जाने ओ श्री अस्पान कृपा तुमरी करू मैं न कहो सब तो हे बखाने ओ दोहरा सगल द्वार को छाड़ के गहो तुहारो द्वार बाहे गह की लाज अस गोविंद दास तुहार सगल द्वार को छाड़ के गहो तुहारो द्वार बाहे गह की लाज अस गोविंद दास तुहार वाहेगुरु जी का खालसा वाहेगुरु जी की फतेह।

ਸਹਿਜ ਸੇਤੀ ਮਰਮ ਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਬੜੇ ਆਈਆਂ ਸ਼ਬਦ ਉਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਓਂਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰਨਾਲੇ ਸਾਚੀ ਸਾਹਿਬਾ ਕਿਆ ਨਾਹੀਂ ਕਹਰ ਤੇਰਾ ਕਹਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਾ ਹੋ ਸਭ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰਕਣ ਪਾਇਆ ਤੁਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਨ ਬਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੁਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਅੰਦਰ ਹੁਣ ਕਾ ਮੋਹ ਟੁੱਟਾ ਤਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾੜਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਪ੍ਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਤਾਬੋ ਸੰਤ ਪਿਆਰੇ ਉਹ ਕਥ ਕੀ ਕਰਾ ਕਹਾਣੀ ਕਥ ਕੇਰੀ ਕਿ ਦੁਬਾਰਾ ਪਾਈ ਆਏ ਤਾਨੁ ਮਾਨੁ ਧਨੁ ਸਭ ਸੋ ਗੁਰ ਕੋ ਹੁਕਮ ਮੰਨੇ ਪਾਈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਹੁਸਨ ਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ ਚਤੁਰਾਈ ਨ ਪਾਇਆ ਕਿਰਾਈ ਤੋ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਰ੍ਹਾਂ ਕੀਤੀ ਜਿਣ ਟਗੌਲੀ ਪਾਈਆ ਕੁਰਬਾਨ ਕੀਤਾ ਤ ਸਭ ਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਰਨ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਇਹੋ ਕੁਟਮ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਆਏ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪੱਛੋ ਤਾਈ ਆਏ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਅਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਅੱਖ ਤਬ ਵੇਖਿਆ ਸਭ ਤੂੰ ਹੈ ਦਿਨ ਜਗਤ ਪਾਇਆ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਨ ਨਾਲੀ ਭਗਤਾ ਕੇਰੀ ਬਿਖ ਮਾਰ ਚਰਣਾ ਲਾਭ ਲੋਭ ਅਹੰਕਾਰ ਤਾਜ ਤਿਸਨਾ ਬਹੁਤ ਨਾਹੀ ਬੋਲਣਾ ਕੰਨੇ ਹੋ ਤਿੱਖੀ ਵੱਲ ਹੁਣੀ ਕੀ ਏਤ ਮਾਰਗ ਜਾਣਾ ਗੁਰਪ੍ਰਸਾਦ ਦੀਜਨੀ ਆਪਤ ਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚਲਾ ਸੁਭਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚਲਾ ਜਿਨ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਿਨਕਾ ਮਨ ਮਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਪਰੈ ਕਨੇਰੀ ਕਰਹ ਗੱਲਾਂ ਗਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸੋ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪਵਿੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਮਨ ਸਹਜਾ ਸਹਸਾ ਨ ਜਾਏ ਨ ਜਾਏ ਸਹਸਾ ਕਿਰਤ ਸੰਜਮ ਰਾਹ ਕਰਮ ਕਮਾਏ ਸਹਸਾ ਜੀਉ ਮਲੀਨ ਖਾਇ ਕਿਰਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਾਹ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਸਾ ਉਪਜਾਏ ਜੀਹੁ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰਹੁ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋਚਣਾ ਨਾਹੀ ਪਿਆ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨ ਵੀ ਕਮਾਣੀ ਕੋਲ ਕੀ ਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਰਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੈ ਹੋਵੇ ਤਾਂ ਸਰਮਕ ਸੇ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨੇ ਆਪਣ ਜਾਣ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨਸਾ ਗੁਰਮੁਕਤ ਨੂੰ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਅਜਾਏ ਅਨੇਕ ਜੂਨੀ ਭਰਮ ਆਵੈ ਬਿਨਸਾ ਗੁਰਮੁਕਤ ਨੂੰ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨਸਾ ਗੁਰਮੁਕਤ ਨ ਪਾਏ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਾ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪੋ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰ ਰਤਨਾ ਕਹਿ ਕਛੁ ਨਾ ਜਾਣੀ ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਏ ਹੋਆ ਸੰਭਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾ ਆਵੇ ਕਹਿ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜ ਹੋ ਤਤੈ ਸਾਰਣ ਜਾਣੀ ਤੇਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਮਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਸਾਰੀਐ ਮਨਹੁ ਕਿਉਂ ਵਸਾਰੀਐ ਇਹ ਬੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ ਕਹਿ ਨਾਨਕੇ ਬੜ ਦਾਤਾ ਸੋ ਕਿਉਂ ਮਨਹੁ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤ ਆਇਆ ਇਹ ਮਾਇਆ ਜਿਤ ਹਰ ਵਿਸਰਾਏ ਇਹ ਮਾਇਆ ਜਿਤ ਹਰ ਵਿਸਰਾਏ ਮਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਾਈ ਮੁੱਲ ਨ ਪਾਇਆ ਜਾਈ ਮੁੱਲ ਨ ਪਾਇਆ ਜਾਇ ਕਿਸੈ ਵੱਟੋ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਆ ਹੈ ਵਿੱਚ ਹੋਇਆ ਬਜਾਈ ਜਿਸਦਾ ਜੀਵ ਤਿਸ ਮਿਲ ਰਹਿ ਹਰ ਵਸੈ ਮਨਿਆਏ ਕਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਮਣ ਜਾਰਾ ਹਰ ਰਾਸ ਮੇਰੀ ਮਨਮਣ ਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾ ਖੱਟੇ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆਪੇ ਪਾਣਾ ਕਹਿ

ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਤ੍ਰਿਸ਼ਨਾ ਲੱਗ ਆਏ ਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਹੀ ਸਰੇ ਜਾ ਹਰ ਵਸੈ ਮਨਿਆਏ ਏ ਸਰੀਰ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਪਿਆ ਬ੍ਰਹਮ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀ

ਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋ ਧਰੀ ਹਰ ਬਿਨਿਆਉਣਾ ਦੇਖੋ ਕੋਈ ਹਰ ਬਿਨਿਆਉਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਜੇ ਅੱਜ ਆ ਵੇਖਾ ਹਰ ਇੱਕ ਹੈ ਹਰ ਬਿਲੇ ਅਵਰਨ ਕੋਈ ਕਹ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲਿਆ ਦੇ ਦ੍ਰਿਸ਼ਟ ਹੋਈ ਏ ਸ਼ਰਵਣ ਹੁਮੇ ਰਿਹੋ ਸਾਚਾ ਏ ਸੁਣ ਨੈ ਨੂੰ ਪਠਾਏ ਸਾਚਾ ਸੁਣ ਨੈ ਨੂੰ ਪਠਾਏ ਸੇ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਵਾਰਸ ਰਸ ਮਾਣੀ ਸੱਚ ਲੱਖ ਵਡਾੜੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਏ ਸੁਣ ਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵੜ ਵਜਾਇਆ ਵਜਾਇਆ ਵਾਜਾ ਪਾਵੜ ਡਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਜੀਉ ਗੁਫਾ ਅੰਦਰ ਰਾਖੈ ਵਾਜਾ ਪਾਵਣ ਵਜਾਇਆ ਇਹ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚਾ ਜਿੱਥੇ ਸਦਾ ਸਤਿ ਆਵੇ ਹੈ ਸੱਚੋ ਧਿਆਵੈ ਜਾਤ ਭਾਵੈ ਗੁਰਮੁਖ ਜਨਾ ਬੁਝਾਵੇ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੇ ਕਹਿ ਨਾਨਕ ਸਾਚ ਸੋਹੇ ਲਾ ਸੱਚੈ ਘਰ ਗਾਵੇ ਹੇ ਆਨੰਦ ਸੁਨੋਹੋ ਵਡ ਭਾਗੀ ਅਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣ

ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਜੁਨੀ ਸਾਹਿਬ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ।

ਬਿਨਾ ਸਾਜੀ ਵਾਪਿਰ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕ੍ਰਸਨ ਡਿਠੋ ਚਾਉ ਦਾਤਾ ਕਰਤਾ ਤੂੰ ਤੁਖ ਦਿਲ ਕਰੇ ਪਸਾਉ ਤੂੰ ਜਾਣੋ ਏ ਸਬਸ ਦਿਲ ਸਜਨ ਕਵਾਓ ਕ੍ਰਸਨ ਡਿਠੋ ਚਾਉ।

ਨਾਨਕ ਜੀ ਪਾਈ ਕਾ ਲਿਖਣਾ ਵਤਨ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੁੱਡ ਜਮਾਲਿਆ ਥਾਨ ਪੈਨ ਕੂੜਿਆ ਮੂੰਹ ਕਾਲੈ ਦੂਜ ਕਚਾਲਿਆ ਤੇਰੇ ਨਾਇਰ।

ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਬਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ।

ਪਹਿ ਵਿੱਚ ਪਵਣ ਮੈਂ ਸਦਵਾ ਪਹਿ ਵਿੱਚ ਚੱਲੇ ਲਖ ਦਰੀਆ ਪਹਿ ਵਿੱਚ ਅਗਨ ਕੱਢੇ ਵਿਕਾਰ ਪਹਿ ਵਿੱਚ ਧਰਤੀ ਦੱਬੀ ਪਹਾੜ ਪਹਿ ਵਿੱਚ ਇੰਦ ਫਿਰੇ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ।

ਮੁਸਲਮਾਨਾਂ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪਿਆ ਪਾਰ ਤੀਰਥ ਨਾ ਵੈ ਅਰਜਾ ਪੂਜਾ ਗੁਰਬਸ ਬਹਿਕਾਰ ਜੋਗੀ ਸੁਣ ਧਿਆਵਣ ਜੇਤੇ ਅਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤੀ ਅਮਨ ਸੰਤੋਖ ਉਪਜੇ ਦੇ ਨਕੇ

ਸਤਿਗੁਰ ਕਿ ਨਾ ਪਾਇਓ ਬਿਨ ਸਤਿਗੁਰ ਕਿ ਨਾ ਪਾਇਆ। ਸਤਿਗੁਰ ਚਾਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਸੱਚਿਆਰ ਕੁੜਿਆਰ ਹਉ ਚ ਪਾਪਨ ਵਿਚਾਰ ਹਉ ਵਿੱਚ ਨਰ ਸੁਰਗ ਅਵਤਾਰ ਹਉ ਚ ਹੱਸੈ ਹਉ ਚ ਰੋਇ ਹਉ ਚ ਭਰੀ ਹਉ ਮਿਤ ਹੋਵੇ ਹਉ ਵਿੱਚ ਜਾਤੀ ਜਿਨਸੀ ਖੋਵੇ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਪੜੀਏ ਜੇਤੇ ਬਰਸ, ਬਰਸ ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ

ਕਹੋ ਨਾਨਕ ਭਜ ਹਰ ਮਨਾ ਪਰਾ ਨ ਜਮ ਕੀ ਫਾਸੋ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤਾ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤਾ ਬਿਰਦ ਪਇਓ ਸੂਜੈ ਨਹੀਂ ਕਾਲ ਪੂਚਿਓ ਆਨਾ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ।

जग रचना सब झूठ है जान ले हो रे मीता कह नानक थिर ना रह।

ਕਿਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰ

पंचमहर्ख देशाख सुनावह बंगालम मद माधव गावह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਿਨੀ ਸੈਭੰ ਗੁਰਪ੍ਰਸਾਦ ਜਪ।

ਕਿਰਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ।

ਸਚਿਆਰ ਨਾਨਕੇ ਵੈ ਜਾਣੀਐ ਸਭਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਂ ਹੀਆਂ ਰਾਗ ਰਤਨ ਪਰਿਵਾਰ ਪਰੀ ਆ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਭਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਘਰਾਂ ਨਹਦ ਵਾਜੇ ਆਨੰਦ ਸੁਣ ਹੋ ਵੱਡ ਪਹਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

Yeah, yep.

ਸੁਣਾਈ ਦਿੰਦੇ ਹਾਂ।

ਹੋਵੇ ਸਿਫਤ ਖਸਮਦੀ ਪੂਰੇ ਅਰਸਾ ਪੁਰਸਾ ਹੁਣ ਚੱਟੀਆ ਸੱਚੇ ਪਾਤਸ਼ਾਹ

ਪੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚੈ ਹੁਕਮ ਲਿਖ ਦੁਖ ਸੁਖ ਪਾਈ ਹੈ। ਇਕ ਨਾ ਹੁਕਮੀ ਬਖਸੀ ਸਾ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ।

ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਵਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸ੍ਰੀ ਸ਼ਾਹਾਂ ਪਾਤਸ਼ਾਹ ਹੋ ਨਿਚਲ ਚੌਰ ਸਤ ਹੋੜੀ ਵੱਡੀ ਵੱਡਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

그래도 끝까지 아, 그거 있나? 어, 말고.

ਬਟਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੇਰ ਸਾਹਾਂ ਪਾਤਸ਼ਾਹੋ ਨਹਿ ਚਲ ਚੋਰ ਸ਼ਾਤੂ।

0: ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਸਨ ਦਾਸ ਤੁਦੇ ਆਗੈ ਬਿਨਵਤਾ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

जी का खालसा, वाहिगुरु जी की फतेह।

0: ਇਹ ਵਡਾਇਆ ਪਾਰ ਤੇਰਾ ਮਰਤਬਾ ਰੰਗ ਭਰਾਂਗੇ ਅਨੇਕ ਨਾ ਜਾਪਣ ਕਰਤਬਾ ਜੀ ਅੰਦਰ ਜੀਓ ਸਭ ਕੀ ਜਾਣ ਲਾ ਸਭ ਕਿਸ਼ ਤੇਰੇ ਵਸ ਤੇਰਾ ਘਰ ਭਲਾ ਤੇਰਾ ਘਰ ਅਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇ ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੇ ਆਗੈ ਬਿਨਵਤਾ
1: ਸਰੋਪ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰੀ ਆਈਆ ਵਾਚਾ ਧਰਮੇ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बैठना हो अपने नाम जो है।

कोई बोले राम राम, कोई खुदा

पिता माता तरत महत दिवसरा दोयदाई दाया खिले सगल जगत

Thank you.

ఏకవాహి ఏకతి అంటే చూపిస్తా.

ਖਾਲਸਾ ਜੀ ਬੋਲੋ ਜੀ।

ocupando o palanque,

ਸਾਹਿਬ ਅਤੇ ਹੋਰ ਗੁਰਦੁਆਰਿਆਂ ਤੋਂ ਧਾਮਾਂ ਦੇ

Thank you.

0: ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੋ ਨੇਠ ਚੋਰ ਛੱਤ
1: ਬੜੀ ਵੱਡੀ ਵੱਡਾ ਭਾਰਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਵੇਂ ਜਗਾਦ ਗੁਰ ਏ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਤਨ ਮਹਿ ਮਿਟਾਵੋ ਸਿਮਰੋ ਜਾਸ ਬਸ਼ੰਬਰ ਏਕੈ ਨਾਮ ਜਪਤ ਗੰਤ ਅਨੇਕੈ ਵੇਦ ਪ੍ਰਾਣ ਸਿਮਰ ਸਦਾਖਰ ਕੀਨੇ ਰਾਮ ਨਾਮ ਇੱਕ ਅੱਖਰ ਕਣਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾਵੈ ਕਾਂਖੀ ਏਕੇ ਦਰ ਤਿਹਾਰੋ ਨਾਨਕ ਹੁਣ ਸੰਗ ਮੋਹਿ ਅਧਾਰੋ ਸੁਖਮਣੀ ਸੁਖ ਪਵ ਨਾਮ ਪਾਤ ਜਨਾ ਕੈ ਮਨ ਬਸਰਾਮ ਰਹਾਉ ਪ੍ਰਭ ਕੈ ਸਿਮਨ ਗਰਭ ਨਾ ਵਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਰ ਹਰੈ ਪ੍ਰਭ ਕੈ ਸਿਮਨ ਦਸਨ ਤਰੈ ਪ੍ਰਭ ਸਿਮਨ ਸੁਖ ਬਿਘਨ ਲਾਗੈ ਪ੍ਰਭ ਕੈ ਸਿਮਨ ਅੰਧਨ ਜਾਗੈ ਪ੍ਰਭ ਕੈ ਸਿਮਨ ਭਉ ਨਾ ਵਿਆਪੈ ਪ੍ਰਭ ਕੈ ਸਿਮਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਨ ਸਾਧ ਕੇ ਸੰਗ ਸਰ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਨ ਰਿਤ ਸਿੱਧ ਨੋ ਨਿਤ ਪ੍ਰਭ ਕੈ ਸਿਮਨ ਗਿਆਨ ਧਿਆਨ ਤਤ ਵਧੋ ਪ੍ਰਭ ਕੈ ਸਿਮਨ ਜਪਤ ਪੂਜਾ ਪ੍ਰਭ ਕੈ ਸਿਮਨ ਬਿਨਸੇ ਦੂਜਾ ਪ੍ਰਭ ਕੈ ਸਿਮਨ ਤੀਸ਼ ਨਾਨੀ ਪ੍ਰਭ ਕੈ ਸਿਮਨ ਦਰ ਗਹਿ ਮਾਨੀ ਪ੍ਰਭ ਕੈ ਸਿਮਨ ਹੋਏ ਸੋ ਭਲਾ ਪ੍ਰਭ ਕੈ ਸਿਮਨ ਸਬਲ ਭਲਾ ਸੇ ਸਿਮਰ ਜਨ ਆਪ ਸਮਰਾਏ ਨਾਨ ਤਾਂ ਕੇ ਲਾਗੋ ਪਾਏ ਪ੍ਰਭ ਕਾ ਸਿਮਨ ਸਭ ਤੇ ਉੱਚਾ ਪ੍ਰਭ ਕੈ ਸਿਮਨ ਉਦਰੇ ਮੂਚਾ ਪ੍ਰਭ ਕੈ ਸਿਮਨ ਤੀਸ਼ ਨਾਨੀ ਪ੍ਰਭ ਕੈ ਸਿਮਨ ਦਰ ਗਹਿ ਮਾਨੀ ਪ੍ਰਭ ਕੈ ਸਿੰਘ ਸਭ ਤੇ ਉੱਚਾ ਪ੍ਰਭ ਕੈ ਸਿੰਘ ਉਦਰੇ ਮੂਚਾ ਪ੍ਰਭ ਕੈ ਸਿੰਘ ਬੁਝੈ ਪ੍ਰਭ ਕੈ ਸਿਮਨ ਸਭ ਕੋ ਸੁਝੈ ਪ੍ਰਭ ਕੈ ਸਿਮਨ ਨਾਹੀ ਜਮ ਤਰਾਸਾ ਪ੍ਰਭ ਕੈ ਸਿੰਘ ਪੂਰਨ ਵਾਸਾ ਪ੍ਰਭ ਕੈ ਸਿੰਘ ਮਨ ਕੀ ਮਲ ਜਾਏ ਅਮਤ ਨਾ ਹਿਰਦੇ ਮਾਏ ਸਮਾਏ ਪ੍ਰਭ ਜੀ ਵਸੇ ਸਾਧ ਕੀ ਦਸਣਾ ਨਾ ਜਨ ਕਾ ਦਾਸਨ ਦਸਣਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁਮਤ ਆਜੇ ਪ੍ਰਭ ਕੋ ਸਿਮਰ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਨਾਸੀ ਸਿਮਨ ਤੇ ਲਾਗੇ ਜਨ ਆਪ ਦਿਆਲਾ ਨਾਨ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਾਧ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁੱਖ ਸਹਾਵੈ ਪ੍ਰਭ ਕੋ ਸਿਮਰੇ ਤਿੰਨ ਸੂਖ ਵਿਆਵੈ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਵਸਿਆ ਨੇਰੇ ਸੰਤ ਕਿਰਪਾ ਤੇ ਅੰਜਨ ਜਾਗ ਨਾਨਮ ਕੋ ਸਿਮਨ ਪੂਰੇ ਭਾਗ ਪ੍ਰਭ ਕੈ ਸਿਮਨ ਕਾਜ ਪੂਰੇ ਪ੍ਰਭ ਕੈ ਸਿਮਨ ਕਉ ਨਾ ਝੂਰੇ ਪ੍ਰਭ ਕੈ ਸਿਮਨ ਹਰ ਗੁਣਬਾਨੀ ਪ੍ਰਭ ਕੈ ਸਿਮਨ ਸਹਿ ਸਮਾਨੀ ਪ੍ਰਭ ਕੈ ਸਿਮਨ ਨਿਚਨ ਆਸਨੋ ਪ੍ਰਭ ਕੈ ਸਿਮਨ ਕਮਲ ਵਿਗਾਸਨੋ ਪ੍ਰਭ ਕੈ ਸਿਮਨ ਅੰਤਨ ਘਾਰ ਸੁਖ ਪ੍ਰਭ ਸਿਮਨ ਘੰਤ ਨਾ ਪਾਰ ਸਿਮਰੇ ਸੇ ਜਨ ਜਨ ਕਉ ਮਿਆ ਨਾਨ ਤਨ ਜਸਾਨੀ ਪਿਆ ਹਰ ਸਿਮਰਨ ਕਰ ਭਗਤ ਪਟਾਏ ਹਰ ਸਿਮਨ ਲਗ ਬੇਦ ਪਾਏ ਹਰ ਸਿਮਰ ਭਏ ਸਿੱਧ ਜਤੀ ਦਾਤੇ ਹਰ ਸਿਮਨ ਨੀਚ ਚੌਂਕਣ ਜਾਤੇ ਹਰ ਸਿਮਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਨ ਕਿਉਂ ਸਲ ਕਾਰਾ ਹਰ ਸਿਮਨ ਮੈਂ ਆਵਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿੰਤਨ ਪਾਇਆ ਸਲੋਕ ਦੀਨ ਦਰਦ ਕਵੰਜਨਾ ਘੜ ਘੜ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਤੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂ ਜਮਦਲੈ ਤੈ ਕੇਵਨ ਨਾ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਨ ਮੈਂ ਅਧਾਰੀ ਅਨਕ ਪੁਨੇ ਚੰਨ ਕਰਤ ਨੀ ਤਰੈ ਹਰ ਕੋ ਨਾਮ ਕੋਟ ਪਾ ਭਰੇ ਗੁਰਮੁਖ ਨਾ ਜੁਪ ਮਨ ਮੇਰੇ ਨਾਨ ਪਾਵ ਸੂਖ ਹਨੇਰੇ ਸਭ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਾ ਤੋ ਸੁਖੀਆ ਲਾ ਕਰੋਰੀ ਬੰਧ ਨਾ ਭਰੇ ਹਰ ਕਾ ਨਾਮ ਜਾਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਾਤ ਅਗਾਵੈ ਜੈ ਮਾਰ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੇਲਾ ਐਸਾ ਨਾਮ ਸਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂੜ ਨਹੀਂ ਕੋਟ ਲਖ ਵਾਹੀ ਨਾਮ ਜਾਤੈ ਪਾਰ ਪਰਾਹੀ ਅਨ ਬਿੰਗ ਜੈ ਆਏ ਸੰਘਾਰਾ ਹਰ ਕਾ ਨਾਮ ਸਤਕਾਰ ਅਧਾਰਾ अनक जोन जन में मर जाम नाम जात पावे बसराम हम महला मल कबू न धोवै हर का नाम कोट पाप खोवै ऐसा नाम जब मन रंग नानक पाइये साध के संग जय मार के कने जाए न को सा हर का ना हुआ संग तो सा जय पेंडे मां अंध गवारा हर का नाम संग जियारा जहां पान तेरा को नाल सुवानू हर का नाल ता नाल बजानू जय मां प्यान जहां महा जय महा प्यान ता तो काम ते हर के नाम की तू परशाम जहां तिरखा मैं कर कह तै नानक हर वरख भक्त जन की वर्तन नाम संत जना के मन बस राम हर का नाम दास की ओट हर के ना उदरे जन कोट हर जस करत संत रात हर हर औख साधक मात हर जन के हर नाम निधान पार जन तीनो दान मन तर रंग रते रंगे कै नानक जन के विरत वेके हर का नाम जन को मुक्त जोगत हर का नाम जन को तहत भगत
1: हर का नाम जन का रूप रंग
0: हर नाम जपत कर परे न भंग
1: हर का नाम जन की वडियाई
0: हर के नाम जन शोभा पाई
1: हर का नाम जन को भोग जोग
0: हर नाम जपत कस नहीं वियोग
1: जन राता हर नाम की सेवा
0: नानक पूजे हर देवा
1: हर हर जन के मालिक जीना
0: हर तन जन को आप प्रभु दीना
1: हर तन जन को आप प्रभु दीना वाहिगुरु हर हर जन के ओट सतानी
0: हर पर ताव जन अवरना जानी
1: ओत पोत जन हर रस राते
0: सुन समार नाम रस माते
1: आठ पहर जन हर हर जपे
0: हर का भगत भगत नहीं छपे
1: हर की भगत मुक्त बहु करो
0: नान जन संग के तेतरे
1: पाए जात ए हो हर को नाम
0: काम तेन हर हर गुण गाम
1: सब ते उत्तम हर की कथा
0: नाम सुनत दर दुख रथा
1: नाम की महिमा संत रिद वसे
0: संत प्रताप दुर्थ नसे
1: संत का संग वड भागी पाई है
0: संत की सेवा नाम ते

0: ਤਾਂ ਗਿਆਨ ਸਭ ਧਿਆਨ
1: ਖਟ ਸ਼ਾਸਤਰ ਸਿਮਰਤ ਵਖਿਆਨ
0: ਜੋ ਵਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਤੇ ਫਿਰਿਆ
0: ਅਨ ਬਰਕਾਰ ਕੀਏ ਬਹੁ ਯਤਨਾ
1: ਪੁਨ ਦਾਨ ਹੋਮੇ ਬਹੁ ਯਤਨਾ
0: ਸ੍ਰੀ ਕਟਾਏ ਹੋਮੇ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪਿਆ ਏਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ

0: ਹਰ ਕੇ ਨਾਮ ਸੰਸੁਰ ਕੁਛ ਨਾਹੇ,
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
0: ਮਨ ਕਾਮਨਾ ਤੀਰ ਦੇਸ਼ ਉੱਟੇ,
1: ਗਰਭ ਗੁਮਾਨ ਨਾਮ ਮਨ ਤੇ
0: ਸੋਚ ਕਰੇ ਦਿਨ।

0: ਮਨ ਹਰ ਕੇ ਨਾਮ ਕੀ ਮੈਂ ਮਾਂ ਊਚ
1: ਨਾਨਕ ਨਾਮ ਉਦਵੇ ਪਤਤ ਬਹੁ ਮੂਚ
0: ਬਹੁ ਸਿਆਣ ਜਾਂ ਕਾ ਪਉ ਵਿਆਪੈ
1: ਅਨਕ ਜਤਨ ਕਰ ਤਿਸ ਨਾ ਤਾਪੈ
0: ਭੇਖ ਨੇਕ ਅਗਨੀ ਬੂਝੈ
1: ਛੂਟਸ ਨਾਹੀ
0: ਕੋਟ ਪਾਉ ਦਰ ਗਨੇ ਸੀਜੈ ਛੂਟ ਨਾਹੀ ਉਪਿਆਲ
1: ਮੋਹਿ ਵਿਆਪੈ ਹੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮਡਾਨੇ
1: ਗੋਵਿੰਦ ਭਜਨ ਬਿਨ ਤਿਲ ਨਹੀ ਨਹੀ ਮਾਨੈ
0: ਹਰ ਕਾ ਨਾਮ ਜਾ ਦੁਖ ਜਾਏ
1: ਨਾਨਕ ਬੋਲੈ ਸਹਿਜ ਸੁਭਾਏ
0: ਚਾਰ ਬਲਾਲ ਜੇ ਕੋ ਮੰਗੇ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਟਾਵੈ
1: ਹਰ ਹਰ ਨਾਮ ਵਿਦੈ ਸਦ ਗਾਵੈ
0: ਜੇ

0: ਬਲ ਜਾਸਾ
1: ਸਲ ਬੁਰਖ ਮੈਂ ਬੁਰਖ ਪ੍ਰਧਾਨ
0: ਸਾਧ ਸੰਗ ਜਾ ਕਾ ਮਿਟੇ ਅਭਿਮਾਨ
1: ਆਸ ਗੁਰ ਜਾਣੇ ਨੀਚਾ
0: ਸੋ ਗਨੀ ਹੈ ਸਭ ਤੋਂ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਲ ਕੀ ਦੀਨਾ
0: ਹਰ ਹਰ ਨਾਮ ਤਿੰਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ
0: ਪੇਖ ਹੈ ਸਗਲ ਸ੍ਰਿਸ਼ਟ ਸਾਜਨਾ।

0: ਰਮਈਆ ਕੇ ਗੁਣ ਚੇਤ ਬਰਾਨੇ
1: ਕਵਨ ਮੂਲ
0: ਜੈ ਤੂੰ ਸਾਧ ਸਵਾਰ ਸੰਗਾਰਿਆ ਵਾਰ ਸਤਾ ਤੁਝੇ ਪਿਆਰੇ ਦੂਦ ਬਿਰਦ ਪਿਆਓ ਪਰ ਸਖ ਸੈਨ ਇਹੋ ਨਿਰਗੁਣ ਗੁਣ ਕਸੂ ਨਾ
1: ਬੂਝੇ
0: ਜੇ ਬਰਸਾਤ ਧਾਰੂਪ ਸੁਖ ਵਸੈ
1: ਸੁਤ ਪ੍ਰਾਤ ਨੀਤ ਬਣੇ
0: ਜੇ ਬਰਸਾਤ ਪੀਵੇ ਸੀਤਲ ਜਲਾ ਜੇ ਬਰਸਾਤ ਭੋਗੇ ਸਭ ਰਸਾ
2: ਸਗਲ ਸਮੱਗਰੀ
0: ਦੀਨੇ ਹੱਥ ਪਾਵ ਕੰਨ ਨੇਤਰ ਰਸਨਾ
2: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਹੰਦ ਵਿਆਪੇ
2: ਨਾਨਕ ਕਾਢ ਲਿਓ ਪ੍ਰਭਿਆਪੇ
0: ਆਦਿ ਅੰਤ ਜੋ ਰਾਖਨ ਹਾਰ
2: ਕਿਸੇ ਉਪੀਤ ਨ ਕਰੇ ਗਵਾਰ
0: ਜਾਂ ਕੀ ਸੇਵਾ ਨਾਮ ਨਿਤ ਪਾਵੈ
2: ਆਖਿਆ ਮੂੜਾ ਮਨ ਨਹੀਂ ਲਾਵੇ
0: ਜੋ ਠਾਕਰ ਸਤ ਸਦਾ ਹਜੂਰ ਜਾਂ ਕੀ ਟਹਿਲ ਪਾਵੇ ਦਰਗਾ ਮਾਨ ਸਦਾ ਸਦਾ ਹੈ ਭੂਲਨ ਹਾਰ
2: ਨਾਨਕ ਰਾਖਨ ਹਾਰੇ ਪਾਰ
0: ਰਤਨ ਤਿਆਗ ਕੌਡੀ ਸੰਗ ਰਚੇ ਜੋ ਛੱਡਣਾ ਸੋ ਇਸ ਤਰ੍ਹਾਂ ਕਰ ਮਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਚੰਦਾ ਲੇਵ ਧਾਰੇ ਤੋਏ ਅੰਧ ਗੂਮਾ ਮਤ ਕਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਹਰ ਪੇਖ ਅੰਤਰ ਮਲ ਮਾਇਆ ਵਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਾਤਨ ਸਵਾ ਜਾ ਕੇ ਅੰਤਰ ਵਸੇ ਪ੍ਰਭ ਆਪ ਸੁਣਨ ਦਾ ਕੈਸੇ ਮਾਰਗ ਪਾਵੈ ਕਾਂ ਬਜਾਰ ਤੇ ਬੂਝੇ ਡੋਰਾ ਕਾਂ ਵਸੋ ਗਾਵੇ ਗੰਗਾ ਕਹਿ ਪਿੰਗਲ ਪਰਬਤ ਪਰ ਭਵਨ ਕਰਤਾਰ ਕਰਨੇ ਮੈਂ ਦੀ ਬੇਨਤੀ ਕਰੇ
3: ਤੁਮਰੀ ਕਿਰਪਾ ਕਰੇ
0: ਸੰਗ ਸੋ ਆਈ ਸੋ ਆਵੇ ਨਾ ਚੀਤ ਬਲੂਆ ਕੇ ਗਏ ਗੀਤਰ ਵਸੇ
3: ਮਾਇਆ ਰੰਗ ਰਸੇ
0: ਜੜ ਕਰ ਮਾਨੇ ਮਨੇ ਵਰਤੀਤ
3: ਆਵੇ ਮੂੜੇ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਜਨਮ ਤੂੰ ਠਾਕਰ ਤੋਂ ਭਾਈ ਅਰਦਾਸ ਤੂੰ ਮਾਤ ਪਿਤਾ ਹੋ ਮੁਬਾਰਕ ਤੇਰੇ ਕੋਈ ਨਾ ਜਾਣੇ ਤੁਮਰਾ ਅੰਤ ਸਭ ਸਮੱਗਰੀ ਤੋਂ

0: ਜੇ ਬਰਸਾਤ ਸਾਹਿਬ ਕੀ ਗੱਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਜ ਵਾਹਿ ਜਵੇ ਸੋ ਨਾਓ
2: ਆਪ ਗਾ ਵਾਹਿ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਸਨ ਨਿਧਾਨ ਭਾਵ ਤੇਰੀ ਮਿਆ
2: ਆਪ ਹੋ ਕਛੁ ਨਾ ਕਿਨ ਹੋਇਆ

0: ਤਰ ਸਤਰ ਸਮਾਨ
1: ਬ੍ਰਹਮ
0: ਗਿਆਨੀ ਉਚੇ ਉਚਾ
1: ਮਨ ਆਪਣੇ ਸਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਿਸ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਲ ਕੀ ਦੀਨਾ
1: ਆਤਮ ਰਸ ਬ੍ਰਹਮ ਗਿਆਨੀ ਜੀਨਾ
0: ਬ੍ਰਹਮ ਗਿਆਨੀ ਕੀ ਸਭ ਰਮਿਆ
1: ਬ੍ਰਹਮ ਗਿਆਨੀ ਦੇ ਕਲ ਗ੍ਰਹਿਣ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੀ ਤੇਜ ਅੰਮ੍ਰਿਤ ਬਰਸੀ
0: ਬੰਧਨ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ

0: ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਆਉ ਜੋਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਭਾਵਨ ਕਾ ਨਿਵਾਸ
1: ਇਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤੰਦਰ ਹੀ ਆਇਆ
1: ਨਾਗ ਸੰਤਨ ਪਾਏ ਤਿਨ ਪਾਇਆ
0: ਸਦਾ ਨਿਟ ਨਿਟ ਹਰ ਜਾਨ
1: ਸੋ ਦਾਸ ਦਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋ ਜੀ ਪਰੇ
0: ਸਾਗਰ ਸੰਗ ਆਤਮ ਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਰਾਮ ਕੀ ਆਗਿਆ ਆਤਮ ਹਤਾਵੈ
1: ਜੀਵਨ ਮੁਕਤ ਸੋ ਕਾਵੈ
0: ਤੈਸਾ ਹਰਗ ਤੈਸਾ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ
0: ਤੈਸਾ ਮਾਨ ਤੈਸਾ ਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੋਗ ਤੋ
1: ਨਾਨਕ ਪੁਰਖ ਕਹੀਏ ਜੀਵਨ ਮੁਕਤ।

0: ਸੀ।
1: ਕਈ ਕੋਟ ਵੇਦ ਕੇ ਸਰੋਤੇ,
0: ਕਈ ਕੋਟ ਤਪੀ ਸਰੋਤੇ,
1: ਕਈ ਕੋਟ ਆਤਮ ਧਿਆਨ ਤਾਰਾ,
0: ਕਈ ਕੋਟ ਕਬ ਕਾ ਵਿਚਾਰੈ,
1: ਕਈ ਕੋਟ ਨਾਉ ਤਨ ਨਾਉ ਤੇ।

0: ਕਰ ਬਸਿਓ ਬਸਾਰਾ
1: ਸਦਾ ਸਦਾਈ ਤੇ ਓੰਕਾਰ
0: ਕਈ ਕੋਟ ਕੀ ਨੇ ਵੋ ਬਾਤ
1: ਰੱਖਤੇ ਹੋਏ ਬ੍ਰਹਮਾ ਹੀ ਸਮਾਤ
0: ਤਾਂ ਕਾਂਤ ਨਾ ਜਾਣੇ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਵ ਰਾਮ ਕੇ ਦਾਸ
1: ਤੀਨੋ ਵਤ ਆਤਮ ਪਰਗਾਸ
0: ਕਈ ਕੋਟ ਤਤ ਕੇ ਵੇਤੇ
1: ਸਦਾ

0: ਮੈਂ ਊਚ ਨੀਚ ਵਿਹਾਰ
1: ਹੁਕਮੈਂ ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਭ ਮੇਰੇ ਆਸਮਾਈ
0: ਆ ਭਾਵੇ ਮਾ ਨਗਤ ਪਾਵੇ
1: ਪ੍ਰਾਪਾਵੇ ਤਾਂ ਪਾਥਰ ਤਰਾਵੇ
0: ਆ ਭਾਵੇ ਪਾਪਾਵੇ ਮੈਂ ਸਾਥ ਰੱਖੇ
1: ਪ੍ਰਾਪਾਵੇ

0: ਤੇ ਕੀ ਰਾਸ
1: ਕਰ ਕਰ ਪੂਰਨ ਬ੍ਰਹਮ ਪ੍ਰਗਾਸ਼
0: ਆਪਣੀ ਬਣਦਾ ਬਣਾਈ
1: ਨਾਨਕ ਜੀਵੇ ਦੇਖ ਬੜਾਈ
0: ਇਸ ਦਾ ਬਲ ਨਾਹੀ ਸਹਾਸ
1: ਕਰਨ ਕਰਾਉ ਸਰਬ ਨਾਥ
0: ਆਗਿਆਕਾਰੀ ਵਪਰਾਜਿਓ
1: ਜੋ ਸਿ ਭਾਵੇ ਸੋਈ ਫੁਲ ਦਿਓ
0: ਕਬਉ ਊਚ ਨੀਚ ਮੈਂ ਵਸੇ
1: ਕਬਉ ਸੋ ਘਰ ਕਰਮ ਖਸੈ
0: ਕਬਉ ਨਿਰਜਨ ਵਿਹਾਰ
1: ਕਬਉ ਪ੍ਰਕਾਸ਼ ਪਿਆਲ
0: ਕਬਉ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ
0: ਨ੍ਰਿਤ ਕਰੇ ਬਾਬਾ।

0: ਕਿਵੇਂ ਜਾਂ ਕਾਮਨ ਹੋਏ,
1: ਤਹੁ ਨਾਨਕ ਦਾਤੇ ਨਿਰਮਲ ਸੋਏ,
0: ਜਾਵਲਾ ਜਾਣੇ ਮੁਝ ਤੇ ਕੁਛ ਹੋਏ,
1: ਤਾਂ ਵਿੱਚ ਕੋ ਸੁਖ ਨਾਹੀ ਕੋਏ,
0: ਜਾਵੇ ਜਾਣੇ ਮੈਂ ਕਿਸ ਕਰਤਾ,
1: ਤਾਬਲਾ ਗਰਵ ਜੋਨ ਮੈਂ ਫਿਰਦਾ,
0: ਤਾਂ ਧਾਰੇ ਕੋ ਵੈਰੀ ਮੀਤ,
1: ਤਾਂ ਲਗਨੇ ਚਲਾਈ ਜੀਤ,
0: ਜਾਵ ਲਗ ਮਗਨ ਮੋਹ ਸੰਗ ਮਾਏ,
1: ਅਬ ਲਗ ਲਗ ਰਾਏ ਦੇਸ ਜਾਏ,
0: ਅਬ ਕਿਰਪਾ ਤੇ ਬੰਧਨ ਟੁੱਟੇ,
1: ਗੁਰ ਪ੍ਰਸਾਦ ਨਾਨਕ ਹਾਂ ਛੁਟੇ,
0: ਸਹਿਜ ਕਰੇ ਲਾ ਕੁੜਤਾਵੇ,
1: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ,
0: ਹਰ ਬੋ ਵਿਖਿਆ ਕੇ ਕਰੇ,
1: ਨੈ ਤ੍ਰਿਪਤ ਆਵੇ ਖਪ ਖਪ ਮਰੇ,
0: ਬਿਨਾ ਸੰਤੋ ਨਹੀਂ ਕੋ ਰਾਜੇ,
1: ਸੁਪਨ ਮਨੋਰਥ ਬਿਰਥੇ ਸਭ ਕਾਜੇ,
0: ਨਾਮ ਰੰਗ ਸਰਵ ਸੁਖ ਹੋਏ,
1: ਬੜਭਾਗੀ ਕਿਸੇ ਪ੍ਰਾਪਤ ਹੋਏ,
0: ਕੰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕੰਨ ਕਰਾਵਨ ਕਰਨੇ ਹਾਰ,
1: ਜਿਸ

0: ਭਿੰਨ ਕਹੋ ਕਿਸ ਹੋਏ
1: ਤਾਂ ਤਨੰਤਰ ਏਕੈ ਸੋਏ
0: ਆਪਣੇ ਚਿਤ ਆਪ ਕਰ ਨਿਹਾਰ
1: ਕਉਤੇ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਵਖਿਆਨੀ
0: ਸਚ ਸਚ ਸਤ ਸਭ ਕੀਨਾ

0: ਸੰਤ ਕਾ ਦੁਖੀ ਅੱਧ ਵੀ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਪਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
1: ਆਪਨ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾਂ ਲਏ ਵਾਰ
0: ਸੰਤ ਕਾ ਦੁਖੀ ਅਮਲ ਲਾਏ
1: ਜੋ ਜਲ ਬਿਹੂਨ

0: ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਦੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੂਝੈ
1: ਇਸ ਕੀ ਜਾਨੋ ਕ੍ਰਿਸ਼ਨਾ ਬੂਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਕੇ ਹਰ ਜਨ ਰਹਿਤ
0: ਅੰਦਿਨ ਕੀਰਤ ਕੇਵਲ ਬਖਿਆਨ
1: ਰਿਸ਼ਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਇਸ ਕੀ ਕਟੇ ਜਨਮ ਕੀ ਫਾਸਾ
0: ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਕਿਸੇ ਨਾ ਲਾਗੇ ਦੁਖ
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ

0: ਜਿਉ ਮੰਦਰ ਕੋ ਥੰਮ ਹੈ ਥੰਮਣਾ
1: ਕਿਉਂ ਗੁਰ ਕਾ ਸ਼ਬਦ ਮਨੇ ਅਸਥਮਣਾ
0: ਜਿਉ ਪਾਖਾਣ ਨਾਵ ਚੜਤਰੈ
1: ਪ੍ਰਾਣੀ ਗੁਰ ਚਰਨ ਲਗ ਨਿਸਤਰੈ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇ ਮਨ ਹੋਏ ਵਿਗਾਸ
0: ਜਿਉ ਮਾਂ ਉਦਿਆਨ ਮਹਿ ਮਾਰਗ ਪਾਵੈ
1: ਸਾਧੂ ਸੰਗ ਦੇ ਵਿੱਚ ਜੋਤ ਪ੍ਰਗਟਾਵੈ
0: ਤਿਨ ਸੰਤਨ ਕੀ ਬਾਛੋ ਧੂਰ
1: ਨਾਨਕ ਕੀ ਹਰ ਲੋ ਚਾਪੂਰ
0: ਮਨ ਮੂਰਖ ਆਹੇ ਬਿਲ ਲਾਈਐ
1: ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂੰ ਤਿਸੇ ਚਿਤਾਰ
0: ਜੋ ਕੁਛ ਕਰੇ ਸੋਈ ਸੁਖ ਮਾਨ
1: ਭੁੱਲਾ ਕਾਹੇ ਫਿਰੇ ਅਜਾਨ
0: ਕੌਣ ਵਸਤ ਆਈ ਤੇਰੇ ਸੰਗ
1: ਲਵਟ ਰਿਓ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਤੀ

0: ਪਿਆਦ ਖੇਵ ਸੰਤੇ ਸੰਗ ਚਾਲ
1: ਪਿਆਦ ਭਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਈ
1: ਮੁਖ ਉਜੜਾ ਡਰ ਗਏ ਸੋਏ
0: ਇਹੋ ਵਪਾਰ ਵਿਰਲਾ ਵਪਾਰ
1: ਨਾਨਕ ਤਾਕੇ ਸਦ ਬਲਿਹਾਰੇ
0: ਚੰਨ ਸਾਧ ਕੇ ਧੋਏ ਧੋਏ ਪੀਓ
1: ਹਰਿ ਸਾਧ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ
1: ਸਾਧ ਸੰਗ ਹਰਿ ਕੀਰਤਨ ਗਾਈਐ
0: ਕਣਕ ਵਿਘਨ ਤੇ ਸਾਧੂ ਰਾਖੈ
1: ਹਰਿ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਓਟ ਗਏ ਸੰਤ ਹੈ ਦਰ ਆਇਆ
1: ਸਰਬ ਸੁਖ ਨਾਨਕ ਤੇ ਪਾਇਆ
0: ਮ੍ਰਿਤਕ ਕਉ

0: ਜਨ ਸਦਾ ਸਦਾ ਦਿਨ ਰਹਿਣੀ ਕਿਰਪਾ ਜਿਸ ਕੋ ਨਾਮ ਦਿਆ
1: ਨਾਨਕ ਸੋਜਨ ਨਿਰਮਲ ਕੀਆ
0: ਜਾ ਕੇ ਮਨ ਗੁਰ ਕੀ ਪਰਤੀ
1: ਭਗਤ
0: ਭਗਤ ਸੁਣੀਏ ਤੇ ਲੋਈ ਸੱਚ ਕਰਨੀ ਸੱਚ ਤਾਂ ਕੀ ਰਹਿਤਾ ਸੱਚੀ ਦ੍ਰਿਸ਼ਟ ਸਾਚਾ ਆਕਾਸ਼

0: ਆਹੇ
1: ਪੂਰੇ ਪੂਰਨ ਸਭ ਠਾਏ
0: ਨਾਨਾ ਵਿਧ ਕਰ ਬੰਦ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਘਰ ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੇ ਨਾਨਕ ਘਰ ਨਾਉ
0: ਨਾਮ ਕੇ ਧਾਰੇ ਸਗਲੇ ਜਨਤਾ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ

0: ਕੇ ਤਾਰੇ ਪੁਰੀਆ ਸਭ ਭਵਨ ਕਰ ਕਿਰਪਾ ਜਿਸ ਆਪਣੇ ਨਾਮ
1: ਲਾਏ
0: ਰੂਪ ਸਤ ਜਾਕਾ ਸਤ ਅਸਥਾਨ ਤੁਤ ਸਤ ਸਤ ਜਾ ਕੀ ਬਾਣੀ ਸਤ ਕਰਮ ਜਾ ਕੀ ਰਚਨਾ ਸਤ ਸਤ ਕਰਨੇ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ ਸਤ ਬਚਨ ਸਾਧੂ
1: ਉਪਦੇਸ਼
0: ਸਤ ਨਿਰਤ ਬੁਝੇ ਜੇ ਕੋਈ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸਿਸ਼ਟ ਕਾ ਨਿਹਾਰ
1: ਅਵਰਣ ਬੁਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋ ਤਿਸ ਭਾਵੇ ਸੋ ਵਰਤੀਆ
0: ਬਿਸਮਨ ਬਿਸਮ ਭੈ ਬਿਸਮਾਦ
1: ਜਿਨ ਬੁਝਿਆ ਤਿਸ ਆਇਆ ਸਵਾਦ
0: ਪ੍ਰਭ ਕੇ ਰੰਗ ਰਾਚ ਜਨ ਰਹੇ
1: ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁਖ ਕਾਟਨ ਹਾਰ
1: ਜਾ ਕੇ ਸੰਗ ਕਰੇ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ

0: ਮਤ ਰਾਖੈ
1: ਰਾਖੀ ਗਤਮਤ ਕੋਇ ਨ ਲਾਖੈ
0: ਤ੍ਰਿਕੇ ਸੇਕ ਕੋ ਨਾ ਪਹੁੰਚੈ
2: ਰਾਖੇ ਸੇਵਕ ਉਸੇ ਉਚੇ
0: ਜੋ ਪ੍ਰਭੁ ਆਪਣੀ ਸੇਵਾ ਲਾਇਆ
2: ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ
0: ਏਕੀ ਕੀਦੀ ਮੈਂ ਕਲ ਰਾਖੈ
2: ਅਸੰਗ ਪਰੇ ਲਸਕਰ ਕੋਟ ਲਾਖੈ
0: ਇਸਕਾ ਸਾਸ ਨ ਕਾਢਤ ਆਪ
2: ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਤ
1: ਸਿਸਕੇ ਕਰਦੈ ਬਿਰਥੇ ਜਾਤ
0: ਮਾਰੇ ਨ ਰਾਖੇ ਅਵਰ ਨ ਕੋਈ
2: ਸਰਬ ਜੀ ਆਖਾ ਰਾਖਾ ਸੋਏ
0: ਆਹੇ ਸੋਚ ਕਰੇ ਰੇ ਪ੍ਰਾਣੀ
2: ਜਪ ਨਾਨਕ ਪ੍ਰਭ ਅਲਖ ਵਿਡਾਨੀ
0: ਬਾਰੰ ਬਾਰ ਬਾਰ ਪ੍ਰਭ ਜਪੀਐ
2: ਅਮ੍ਰਿਤੇ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ
2: ਇਸਕੇ ਸ਼ਰਣ ਨਹੀਂ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ
2: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
2: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਵਤ ਨਾਮ
2: ਓ ਨਾਨਕ ਜਨ ਕੇ ਸਦ ਕਾਮ
0: ਬੋਲੋ ਜਸ ਜੇ ਵਹ ਦਿਨ ਰਾਤ
2: ਪ੍ਰਭ ਆਪਣੇ ਜਨ ਕੀ ਨੀਂਦ ਆਤ
0: ਕਰੇ ਭਗਤ ਆਤਮ ਕਹਿ ਚਾਏ
2: ਪ੍ਰਭ ਆਪਣੇ ਸਿਉ ਰਹੇ ਸਮਾਏ
0: ਜੋ ਹੋਵਾ ਹੋਵਤ ਸੋ ਜਾਣੈ
2: ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਇਸਕੀ ਮਹਿਮਾ ਕੌਣ ਬਿਖਾਨਾ
2: ਇਸਕਾ ਗੁਣ ਕਹਿ ਇਕ ਨਾ ਜਾਣਾ
0: ਆਠ ਪਹਿਰ ਪ੍ਰਭ ਬਸੇ ਹਜੂਰੇ
2: ਕਹੋ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ ਹੈ
2: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਿਨੀ ਆਪਣਾ ਪ੍ਰਭੁ ਪਛਾਤਾ
2: ਸੋ ਜਨ ਸਰਬ
0: ਇਸਕੀ ਸਰਨ ਸਰਵ ਸੁਖ ਪਾਵ
2: ਹੈ ਅਮਰ
0: ਸਿਆਣਪ ਸਗਲੀ ਛਾੜ।

0: ਗੁਰਦੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖੇ ਬੰਧਨ ਕਾਟੈ
1: ਗੁਰ ਕੈ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖੋ ਨਾਮ ਧਨ ਦੇ
1: ਗੁਰ ਕੈ ਸਿੱਖ ਬਣ ਭਾਗੀ
0: ਸਤਿਗੁਰ ਸਿੱਖਾ ਹਲਤ ਪਲਤ ਸਵਾਰ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੇ ਗ੍ਰਹਿ ਸੇਵਕ ਜੋ ਰਹਿ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਸ ਕੋ ਕਰ ਕਛ ਨਾ ਜਨਾਵੈ
1: ਹਰਿ ਨਾਮ ਹਿਰਦੇ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ
1: ਸੇਵਕ ਕੇ
0: ਸੇਵਾ ਕਤ ਹੋਏ ਨਿਹਕਾਮੀ ਆਪਣੀ ਕਿਰਪਾ ਜਿਸ ਆਪ ਕਰੇ ਈਸ ਵਿਸ਼ਵੇ ਗੁਰ ਕਾ ਮਨ ਮਨ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਸਰਨਦਾਨ ਜੀ ਕਾ ਦਾਤਾ ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ ਸਹਿਸ ਸਿਆਣ ਭੁਲੈ ਨ ਜਾਈਐ ਸਫਲ ਦਰਸਨ ਪੇਖਤ ਪੁਨੀਤ
1: ਨਿਰਮਲ ਰੀਤ
0: ਤੀਰਤ ਸੰਗ ਰਾਮ ਗੁਣ ਰਵੇ
1: ਬ੍ਰਹਮ ਕੀ ਦਰਗਹਿ
0: ਸੁਣਕਰ ਬਚਨ ਕਰਨ ਆਗਾਨੇ
1: ਮਨ ਸੰਤੋਖ ਆਤਮ ਪਤਿਆਨੇ
0: ਪੂਰਾ ਗੁਰੂ ਆਖੇ ਹੋ ਜਾ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੈ ਤਿਸ ਲੈ ਮਿਲਾਏ
0: ਜਿਹਵਾ ਏਕ ਉਸਤਤ ਅਨੇਕ
1: ਸਤ ਪੁਰਖ ਪੂਰਨ ਵਿਵੇਕ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
1: ਅਗਮ ਅਗੋਚਰ ਪ੍ਰਭ ਨਿਰਵਾਨੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਕਾਕੀ ਕੀਮਤ ਕਿਨੈ ਨਾ ਪਾਈ
0: ਅਣਕ ਭਗਤ ਬੰਧਨ ਨਿਤ ਕਰਹਿ
1: ਚਰਨ ਕਮਲ ਹਿਰਦੈ ਸਿਮਰੈ
0: ਸਭ ਵਲਿਹਾਰੀ ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਈ
1: ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਉਸ ਗੁਰ ਕਾ ਨਾਹੀ ਕਦੇ ਵਿਨਾਸ
1: ਜਾਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇਸ ਸੇਵਕ ਕੋ ਦੇ
0: ਮੋਹ ਮਾਇਆ ਕੇ ਸੰਗ ਨਾ ਲੇ
1: ਪਾ ਮਨ ਮੇ ਰਾਖੇ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ
1: ਨਾਨਕ ਪਰਮ ਦੁਖ ਤੈ ਦੇ ਨਾਸੇ
0: ਤਤ ਮਾਹੇ ਠਾੜ ਵਰਤਾਈ
1: ਅਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਪਉ ਚੁਕਾ ਨਿਰਭਉ ਹੋਏ ਵਸੇ
1: ਸਗਲ ਵਿਆਦ ਮਨ ਦੇਖੈ ਨਸੇ
0: ਜਿਸ ਕਾ ਸਾਤਿਨ ਕਿਰਪਾ ਧਾਰੀ
1: ਸਾ ਸੰਗ ਜਪ ਨਾਮ ਮੁਰਾਰੀ
0: ਤਿਤ ਪਾਈ ਚੂਕੇ ਭ੍ਰਮ ਗਵਨ
1: ਸੋ ਨਾਨਕ ਹਰ ਹਰ ਜਸ ਸ਼ਰਵਨ
0: ਨਿਰਗੁਣ ਆਪ ਸਰਗੁਣ ਭੀ ਓਹੀ
1: ਕਲਾ ਕਾਜਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਈ
1: ਸਰਬ ਨਿਰੰਤਰ ਏਕੋ ਸੋਏ
0: ਓਤ ਪੋਤ ਰਵਿਆ ਰੂਪ ਰੰਗ
1: ਪ੍ਰਕਾਸ਼ ਸਾਧ

0: ਅਹੋਏ ਉਦਾਇ
1: ਹਰ ਹਰ ਸਿਮਰ ਪ੍ਰਾਨ ਆਧਾਰ
0: ਅਨੇਕੋ ਪਾਪ ਨਾ ਛੂਟਨ ਹੋਵੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰਹੁ ਮਨ ਲਾਏ
1: ਮਨ ਬੰਚਤ ਨਾਨਕ ਫਲ ਪਾਏ
0: ਸੰਗ ਨਾ ਚਾਲ ਸਤਨਾ
1: ਤੂੰ ਕਿਆ ਲਪਟਾਵੇ ਮੂਰ ਮਨਾ
0: ਸੁਤ ਮੀਟ ਕਟੰਬ ਅਯ ਬਨੇਤਾ
1: ਇੰਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਬਿਸਥਾਇ
1: ਇੰਤੇ ਕਹੋ ਕਵਨ ਛੁਟਕਾਰ

0: एक
1: पूर्ण पूर रेव प्रव्याप
0: अनेक बेस्थ एक ते पे
1: एक राध पर।

0: ਦੀ
1: ਜਾਚਕ ਜਨ ਜਾਚੇ ਪ੍ਰਭਦਾਨ
0: ਹਰ ਨਾਮ
1: ਸਾਜਨਾ ਕੀ ਮੰਗੋ ਧੂਰ
0: ਸਰਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਓ
0: ਸਾਹ ਪ੍ਰਭ ਤੁਮੇ ਧਿਆਵੋ
1: ਕਮਲ ਸਿਉ ਲਾਗੈ ਪ੍ਰੀਤ
0: ਭਗਤ ਕਰੋ ਪ੍ਰਭ ਕੀ।

0: ਜਨ ਚਾਖਿਆ ਸੇ ਜੰਤਰ ਪਤਾਨੇ
1: ਪੂਰਨ ਪੁਰਕ ਨਹੀਂ ਡੋਲਾਨੇ
0: ਉਪਰ ਭਰੇ ਪ੍ਰੇਮ ਰਸ ਰੰਗ
1: ਉਪਜੇ ਚਾਉ ਸਾਧ ਕੇ ਸੰਗ
0: ਪਰੇ ਸਾਨ ਆਨ ਸਭ ਤਿਆਗ
1: ਅੰਤਰ ਪ੍ਰਗਾਸ ਅੰਦਿਨ ਲਿਵ ਲਾਗ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕੀ ਮਨਸਾ ਪੂਰੀ ਭਈ
1: ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਗੁਰ ਪ੍ਰਭ ਹੋਏ ਦਿਆਲ
1: ਸੇਵਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਿਆ
0: ਉਨੀ ਸਰਦਾ ਸਭ ਪੂਰੀ ਸਤਨ ਲੀਆ ਮਲਾਏ
1: ਨਾਨਕ ਭਗਤੀ ਨਾਮ ਸਮਾਏ
0: ਕਿਉਂ ਬਿਸਰੇ ਜੇ ਘਾ ਨਾ ਭਾਨੈ
1: ਬਿਸਰੇ ਜੇ ਕੀਆ ਜਾਣੇ
0: ਕਿਉਂ ਬਿਸਰੇ ਜਨ ਸਭ ਕਿਸ ਦੀਆ
1: ਬਿਸਰੇ ਜੇ ਜੀਵਨ ਜੀਆ
0: ਕਿਉਂ ਬਿਸਰੇ ਜੇ ਅਗਨ ਮੈਂ ਰਾਖੈ
1: ਪ੍ਰਸਾਦ ਕੋ ਬਿਰਲਾ ਲਾਖੈ
0: ਕਿਉਂ ਬਿਸਰੇ ਜੇ ਬਿਖ ਤੇ ਕਾਢੈ
1: ਜਨਮ ਜਨਮ ਕਾ ਟੂਟਾ ਗਾਢੈ
0: ਗੁਰ ਪੂਰੇ ਤਤ ਇਹ ਬੁਝਾਇਆ
1: ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ ਸਿਮਰ ਸਿਮਰ ਸਿਮਰ ਸੁਖ ਪਾਵ
1: ਜਪੋ ਨਾਮ ਜਪਾਵ
0: ਭਗਤ ਪਾਇ ਤਰੀਏ ਸੰਸਾਰ
1: ਬਿਨ ਭਗਤੀ ਤਨ

0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਕਿਸੇ ਭੂਖ ਕਾ ਮੰਤਰ ਬਤਾਵੈ
0: ਕਰਨ ਕਰਾਉਣ ਕਰਨੇ ਹਾਰੇ
1: ਨਾਨਕ ਕਰਤੇ ਕਾ ਨਾਹੀ ਸੁਮਾਰ
0: ਆਪਣੀ ਸੋਭਾ ਆਪਣ ਸੰਗ ਬਣਾਈ
1: ਕਵਨ ਮਾਈ ਬਾਪ ਮਿੱਤਰ ਸੁਤ ਪਾਈ
0: ਜੋ ਸਰਬ ਕਲਾ ਪੇ ਪ੍ਰਵੀਨ
1: ਵੇਦ ਕਤੇ ਕਹਾ ਕੋ ਚੀਨ
0: ਜਬ ਆਪਣੇ ਆਪ ਆਪ ਉਰ ਧਾਰੇ
1: ਸਗਨ ਅਪ ਸਗਨ ਕਹਾ

0: ਦੋ ਭੇਦ ਸਮਾਇਆ ਆਪਤ ਕੋ ਆਪੇ ਆਦੇਸ
1: ਨਾਹੀ ਪਰਵੇਸ
0: ਜੈ ਕਹਿ ਏਕ ਏਕ ਭਗਵੰਤਾ
1: ਕੌਣ ਚਿੰਤ ਕਿਸ ਲਾਗੇ ਚਿੰਤਾ
0: ਆਪਣੇ ਆਪ ਆਪ ਧੀਆ ਰਾ
1: ਕੌਣ ਕਥੇ ਕੌਣ

0: ਹੋਏ ਆਪਨ ਸੁਖ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਉ ਆਪ ਬਜਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮੰਦਰਸੀ ਤਤ ਕਬੀਤਾ
0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੀ ਅੰਦ ਸਭ ਦਾ ਕੇ ਹਾਥ
0: ਜੀ ਦਿਆਲ ਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਈ ਨਾ ਮਾਰੇ
0: ਸੋ ਮੁਆ ਜਿਸ ਮਨੋ ਵਿਸਾਰੇ
1: ਤਦ ਅਵਰ ਕਾ ਕੋ ਜਾਏ
0: ਸਭ ਸਰੇਖ ਨਿਰੰਜਨ ਰਾਏ
1: ਜੀ ਕੀ ਜੋਤ ਜਾ ਕੇ ਸਭ ਹਾਥ
0: ਅੰਦਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਉਪਾਰ
0: ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਬ ਜਾਣੇ ਆਪ
0: ਅੰਤਰ ਜਾਣੀ ਰਹੋ ਗੇ ਆਪ
1: ਪਾਲੇ ਜੀ ਅਨੁਭਵ ਪਾਤ
0: ਜੋ ਜੋ ਰਸਿਓ ਸੋ ਤਿਸੇ ਧਿਆਤ
1: ਭਾਵੇ ਤਿਸ ਲਏ ਮਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਾਨ ਅੰਤਰ ਬਸਵਾਸ ਕਰ ਮਾਨਿਆ
0: ਹਰ ਨਾਨਕ ਇਕ ਜਾਣਿਆ
1: ਜਨ ਲਾਗਾ ਹਰ ਇਕ ਨਾਏ
0: ਇਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਸੇਵਾ ਬਨ ਆਈ
0: ਹੁਕਮ ਬੁਝ ਪਰਮ ਪਦ ਪਾਈ
1: ਇਤੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੂਰ ਭਈ ਨਰਵੈਰ
0: ਬੰਦਨ ਪੂਜੇ ਗੁਰ ਕੇ ਪੈਰ
1: ਤੇ ਲੋਕ ਸੁਖੀਏ ਪਰ ਲੋਕ ਸਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਬੁਲਾਓ ਪ੍ਰਭ

0: ਸਰਲ ਸਮੈਗਰੀ ਏਕ ਘਟ ਮਾਹੇ
1: ਅਨੇਕ ਰੰਗ ਨਾਨਾ ਦ੍ਰਿਸ਼ਟਾਏ
0: ਨਾਨਕ ਅੰਮ੍ਰਿਤ ਪ੍ਰਭ ਕਾ ਨਾਮ
1: ਲੇਹਿ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਤ ਨਾਦੇ
1: ਕਹਿ ਨਾ ਜਾਏ ਅਚਰਜ ਵਿਸਮਾਦ
0: ਤਨ ਦੇਖਿਆ ਜਿਸੇ ਆਪ ਦਿਖਾਏ
1: ਨਾਨਕ ਤੇ ਜਨ ਸੋ ਜੀ ਪਾਏ
0: ਸੋ ਅੰਦਰ ਸੋ ਬਾਹਰ ਅਨੰਦ
1: ਘਟ ਵਿਆਪ ਰਿਹਾ ਭਗਵੰਤ
0: ਧਰਨ ਮਾਹੇ ਆਕਾਸ਼ ਪਿਆਲੇ
1: ਸਰਬ ਲੋਕ ਪੂਰਨ ਪ੍ਰਤਿਪਾ

0: ਪ੍ਰਸਾਨਾ ਨਖ ਸੁਖ ਪਾਓ
1: ਵੇਦ ਪ੍ਰਾਨ ਸਮਰਥ ਮੈਂ ਦੇਖ
0: ਸੂ ਨਖੇਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆ ਪੜੋ ਨਾ ਕਬ ਹੁੰਡੋ।

0: ਅੰਦਰ
1: ਬਸੇ ਬਾਹਰ ਵੀ ਉਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਪ੍ਰਭ ਤੇ ਸਗਲੇ ਉਤਪਤ

0: ਜਿਤ
1: ਜਿਤੁ ਨਾਰਾਇਣ ਏਕ
0: ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲੇ
0: ਭਜਨ

0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਈ ਗੁਰਦੇਵਾ
0: ਪੂਰਨ ਹੋਈ ਸੇਵਕ ਕੀ ਸੇਵਾ
1: ਹਾਲ ਜੰਜਾਲ ਬੇਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ

0: ਗੁਣ ਨਾਮ
1: ਜਿਸ ਮਨ ਬਸੇ ਸੋ ਹੋਤ ਨਿਧਾਨ
0: ਸਰਬ ਇੱਛਾ ਦਾਗੀ ਪੂਰਨ ਹੋਏ
1: ਦਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ
1: ਹੋਰ ਨ ਹੋਵੇ ਆਵਨ ਜਾਨ
0: ਤਨ ਘਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨੌ ਨਿਦਾ
1: ਬੁੱਧ ਗਿਆਨ ਸਰਬ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਭ ਦੇ ਮਦ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਮਦਰਸੀ ਏਕ ਦ੍ਰਿਸ਼ਟੇਤਾ
0: ਫਲ ਤਿਸ ਜਨ ਕੈ ਮੁਖ ਭਾਨੇ
1: ਗੁਰੂ ਨਾਨਕ ਨਾਮ ਬਚਨ ਮਨ ਸੁਨ

ਰਾਮ ਕਲੀ ਮਹੱਲਾ ਤੀਜਾ ਆਨੰਦ

ਇਸ ਕਰਮ ਨਾ ਜਾਣਾ ਨਾਹੇ ਨਾ ਨਿਰਮਲ ਕਰਨੀ ਸਾਧ ਸੰਤ ਗੁਰੇ ਅੰਚਲ ਲਾਓ ਵੇਖਮ ਨਦੀ ਜਾਏ ਤਰਨੀ ਸੱਜ